ਫਿਰ ਭਾਰ ਹੋਏ। ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹਿ ਜਿਵ ਫੁਰਮਾਏ ਤਿਵ ਤਿਵ ਪਾਹਿ ਜੇ ਤਾ ਕੀਤਾ ਤੇ ਤਾ ਨਾਉ ਵਿਨ ਨਾਵੈ ਨਾਹੀ ਕੋ ਥਾਉ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੋ ਖੇਹ ਮੂਤ ਪਲੀਤੇ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹ ਜਾਹੋ ਤੀਰਥ ਤਪ ਦਇਆ ਦਾਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਥ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁੱਤੇ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕਾਓ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਾਉ ਜਾਣੈ ਅੱਗੈ ਗਇਆ ਨਾ ਸੋਹੈ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰ ਹੈ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ ਨਦੀਆ ਅਤੈ ਵਾਹ ਪਵ ਹੈ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੁ ਨਾ ਵਿਸਰਹਿ ਅੰਤ ਨਾ ਸਿਫਤੇ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾ ਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਵੱਡ ਉੱਚਾ ਹੋਵੈ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇ ਵੱਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗਹਿ ਜੋਧ ਅਪਾਰ ਕੇਤਿਆ ਗਣਤ ਨਹੀਂ ਵਿਚਾਰ ਕੇਤੇ ਖੱਪ ਟੁੱਟਹਿ ਵੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤਿਆ ਦੁਖ ਭੂਖ ਸਾਧ ਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੈ ਜੇਤੀਆ ਮੋਹਿ ਖਾਏ ਆਪੇ ਜਾਣੈ ਆਪੇ ਦੇ ਆਖਹਿ ਸੇ ਭੇ ਕੇਈ ਕੇ ਜਿਸ ਨੂੰ ਬਖਸੇ ਸਿਫਤ ਸਾਲਾਹ ਨਾਨਕ ਪਾਤਿ ਸਾਹੀ ਪਾਤਿ ਸਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖਹਿ ਵੇਦ ਪਾਠ ਪੁਰਾਣ ਆਖਹਿ ਪੜੇ ਕਰਹਿ ਵਖਿਆਨ।
ਆਖਹ ਬ੍ਰਹਮ ਆਖਹ ਇੰਦ ਆਖਹ ਗੋਪੀ ਤੈ ਗੋਵਿੰਦ ਆਖਹ ਈਸਰ ਆਖਹ ਸਿੱਧ ਆਖਹ ਕੇਤੇ ਕੀਤੇ ਬੁੱਧ ਆਖਹ ਦਾਨਵ ਆਖਹ ਦੇਵ ਆਖਹ ਸੁਰ ਨਰ ਮੁਨ ਜਾਨ ਸੇਵ ਕੇਤੇ ਆਖਹ ਆਖਣ ਪਾਹੇ ਕੇਤੇ ਕਹਿ ਕਹਿ ਉਠ ਉਠ ਜਾਹੇ ਏਤੇ ਕੀਤੇ ਹੋਰ ਕਰੇਹ ਤਾ ਆਖ ਨਾ ਸਕਹਿ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖ

ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਭਰੀ ਸਿਉ ਕਹੀ ਅਨ ਕਿਤੇ ਗਾਵਣ ਹਾਰੇ ਗਾਵਹਿ ਤੋਹਨ ਪਾਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇਦਾਸਨ ਬੈਠੇ ਦੇਵ ਤਿਆ ਦਾਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾ

ਪਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੇ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਵਿਯੋਗ ਦੁਇਕਾਰ ਚਲਾਵਹਿ ਲਿਖਿਆਵਹਿ ਭਾਗ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਨ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਆ ਹੈ ਏਕ ਨਾਮ ਜਗਦੀਸ ਏ ਤੋ ਰਾਹੇ ਪਤ ਪਵੜੀਆ ਚੜੀਆ ਹੋਏ ਇੱਕੀਸ ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੇ ਪਾਈਐ ਕੂੜੇ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੇ ਗਿਆਨ ਵਿਚਾਰ ਜੋਰ ਨਾ ਜੁਗਤੇ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਵੈ ਵੈ ਸੰਤਰ ਕੇਤੇ ਕਾਨ ਮਹੇਸ ਕੇਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆ ਗੱਲਾ ਕਥੀਆ ਨਾ ਜਾਹੇ ਜੇ ਕੋ ਕਹੈ ਪਿਛੈ ਪਛੁਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਓਹੇ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸਹਿ ਕੇ ਲੋਵ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ

ਸਰੇ ਜਾ ਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਦ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾ ਚਲਤ ਹੋਵਾ ਚਲਤ ਨਦਰੀ ਆਇਆ ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਿਹ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕੈ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਵ ਚਿਤ ਲਾਇਆ ਏ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖ ਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ ਏ ਸਰਵਣ ਹੋ ਮੇਰੇ ਹੋ ਸਾਚੈ ਸੁਣਨੈ ਨੋ ਪਠਾਏ ਸਾਚੈ ਸੁਣਨੈ ਨੋ ਪਠਾਏ ਸਰੀਰ ਲਾਏ ਸੁਣਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਵਾ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾ ਕੀ ਗਤ ਕਹੀ ਨਾ ਜਾਏ ਕਹੈ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋਵਾ ਹੋ ਸਾਚੈ ਸੁਣਨੈ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨਾ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੈ ਲਾਏ ਭਾਵਨੀ ਇੱਕ ਨਾ ਦਸਵਾ ਦੁਆਰ ਦਿਖਾਇਆ ਤਹ ਅਨੇਕ ਰੂਪ ਨਾਉ ਨਵ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ ਕਹੈ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸਾਚੈ ਘਰ ਗਾਵਹੁ ਤਾ ਸੋਹਿਲਾ ਘਰ ਸਾਚੈ ਜਿਥੈ ਸਦਾ ਸੱਚ ਧਿਆਵ ਹੇ ਸਚੋ ਧਿਆਵਹਿ ਜਾ ਤੁਧ ਭਾਵਹਿ ਗੁਰਮੁਖ ਜਿਨ੍ਹਾਂ ਬੁਝਾਵ ਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਾਣ ਪਾਵ ਹੇ ਕਹੈ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵ ਹੇ ਅਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧ ਆਗੈ

ਮਾਰੀ ਦੇਹੋ ਦਰਸ ਪ੍ਰਭ ਮੇਰੇ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਝਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈ ਸਾਹੂ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੂ ਸਤਨਾਮ ਵਾਹਿਗੁਰੂ ਸਾਹਿਬ ਜੀ।

ਗੁਰ ਕਿਰਪਾ ਤੇ ਹਰ ਮਨ ਵਸਾਈ ਸੇ ਧਨਵੰਤ ਹਰ ਨਾਮ ਲਿਵ ਲਾਏ।

Ra.

Müll, war, Müll, war, Müll, war.

Hülü. Hülü.

우리가

Müdür veya müdür veya müdür.

ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ,

ਸੰਤੋਖ ਜੀ ਨੇ ਸੱਚ ਸੱਚ ਧਿਆਇਆ। ਉਹਨੇ ਮੰਦੇ ਪੈਰ ਨਾ ਰੱਖਿਓ ਕਰ ਸੁਕਰਤ ਨੂੰ ਕਮਾਇਆ, ਉਹਨੇ ਦੁਨੀਆਂ ਥੋੜੇ ਮਨਾਨ ਪਾਣੀ ਥੋੜਾ ਖਾਇਆ। ਤੂੰ ਬਖਸ਼ੀ ਸੀ ਅਗਲਾ।

ਟਲ। ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਬੋਲੋ ਜੀ, ਸਾਹਿਬ ਸ੍ਰੀ ਗੁਰੂ

ਜੀਵਾ ਹਾਂਜੀ ਅਮਲ ਖਾਏ ਤਿਉ ਹਰ ਜਣ ਜੀਵਾ ਹਰ ਧਿਆਏ। ਤਿਵੇਂ ਜਿਹੜੇ ਤੁਸੀਂ ਰੱਬ ਦੀਆਂ ਪਿਆਰ ਵਾਲੀਆਂ ਬਖਸ਼ੀਆਂ ਰੂਹਾਂ ਜੇ, ਜਿਵੇਂ ਜੂਆ ਖੇਡਣ ਵਾਲਾ ਜੂਵੇ ਦੇ ਵਿੱਚ ਰਚਿਆ ਰਹਿੰਦਾ ਜੇ, ਜਿਵੇਂ ਅਮਲੇ ਪੁਰਸ਼ ਅਮਲ ਵਿੱਚ ਰਚਿਆ ਰਹਿੰਦਾ ਜੇ, ਤਿਵੇਂ ਤੁਸੀਂ ਪਿਆਰ ਵਾਲੇ ਗੁਰੂ ਦੇ ਸਿੱਖ ਸਤਨਾਮ ਸ਼੍ਰੀ। ਇੱਕ ਭਾਈ ਗੁਰਦਾਸ ਸਾਹਿਬ ਜੀ ਨੇ ਪੌੜੀ ਬੜੀ ਸੋਹਣੀ ਲਿਖੀ ਜੇ, ਕਹਿੰਦੇ ਅਮਲੀ ਰਚਣ ਅਮਲੀਆਂ, ਅਮਲੀ ਰਚਣ ਅਮਲੀਆਂ, ਸੋਫੀ ਸੋਫੀ ਮੇਲ ਕਰਨ ਦੇ, ਜੂ ਆਰੀ ਜੂ ਆਰੀ ਆ, ਵੇ ਕਰਮੀ ਵੇ ਕਰਮਰ ਚੰਦੇ, ਚੋਰਾਂ ਚੋਰਾਂ ਪਿਰ ਹੜੀ, ਠੱਗ ਠੱਗਾਂ ਮਿਲ ਦੇਸ਼ ਠਗੰਦੇ, ਮਸ਼ਕਰਿਆਂ ਮਿਲ ਮਸ਼ਕਰੇ, ਚੁਗਲਾਂ ਚੁਗਲ ਉਮਾਹੇ ਮਲੰਦੇ, ਮਨ ਤਾਰੂ ਆ, ਤਾਰੂ ਤਾਰੂ ਤਾਰ ਤਰਨ ਦੇ, ਦੁਖਿਆਰਿਆਂ ਦੁਖਿਆਰਿਆਂ ਮਿਲ ਮਿਲ ਆਪਣੇ ਦੁੱਖ ਰਵੰਦ, ਸਾਧ ਸੰਗਤ ਗੁਰ ਸਿੱਖ ਵਸੰਦੇ। ਤਿਵੇਂ ਤੁਸੀਂ ਸਾਧ ਸੰਗਤ ਵਿੱਚ ਆ ਕੇ ਜੁੜ ਜਾਂਦੇ ਹੋ। ਅਮਲੀ ਜੀਵ ਹੈ ਅਮਲ ਖਾਏ, ਤਿਉ ਹਰ ਜਨ ਜੀਵ ਹੈ ਹਰ ਧਿਆਏ, ਆਪਣੇ ਰੰਗ ਸਭ ਕੋ ਰਚੈ, ਜਿੱਤ ਪ੍ਰਭ ਲਾਇਆ ਤਿਤ ਤਿਤ ਲਗੈ, ਮੇਘ ਸਮੈ ਮੋਰ ਨਿਰਤਕਾਰ, ਚੰਦ ਦੇਖ ਬਿਖਸੈ ਕੋਲਾਰ, ਮਾਤਾ ਬਾਰਕ ਦੇਖ ਆਨੰਦ, ਤਿਉ ਹਰ ਜਨ ਜੀਵੈ ਜਪ ਗੋਬਿੰਦ। ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਅੰਦਰ ਗਿਆਨ ਕਰਵਾਉਂਦੀ ਹੈ, ਪ੍ਰੀਤੀ ਵਧਦੀ ਹੈ। ਜਿਵੇਂ ਬੱਦਲਾਂ ਦੀਆਂ ਘਟਾਂ ਆਉਂਦੀਆਂ ਜੇ, ਮੋਰ ਨੂੰ ਕਹਿਣ ਦੀ ਲੋੜ ਥੋੜੀ ਪੈਂਦੀ ਹੈ ਵੀ ਤੂੰ ਪਹਿਲਾਂ ਪਾ, ਬਸ ਬੱਦਲਾਂ ਦੀਆਂ ਘਟਾਂ ਆਉਂਦੀਆਂ ਨੇ, ਮੋਰ ਨੂੰ ਕਹਿਣ ਦੀ ਲੋੜ ਨਹੀਂ ਜੇ, ਉਹ ਤੇ ਆਪਣੇ ਆਪ ਹੀ ਪੈਲ ਪਾਉਂਦਾ, ਆਪ ਹੀ ਨੱਚਦਾ ਜੇ। ਜਿਸ ਵੇਲੇ ਸੂਰਜ ਚੜ੍ਹਦਾ ਕਵੀਆਂ ਆਪੇ ਹੀ ਖਿੜ ਜਾਂਦੀਆਂ, ਚੰਦਰਮਾ ਚੜ੍ਹਦਾ ਕਵੀਆਂ ਆਪੇ ਖਿੜ ਜਾਂਦੀਆਂ ਨੇ, ਚਕੋਰ ਦੀ ਪ੍ਰੀਤੀ ਆਪੇ ਲੱਗ ਜਾਂਦੀ ਹੈ। ਮਾਂ ਨੂੰ ਕਹਿਣ ਦੀ ਲੋੜ ਥੋੜੀ ਪੈਂਦੀ ਹੈ ਵੀ ਤੂੰ ਆਪਣੇ ਪੁੱਤਰ ਨਾਲ ਪਿਆਰ ਕਰ, ਉਹ ਆਪੇ ਹੀ ਕਰੀ ਜਾਂਦੀ ਹੈ। ਤਿਵੇਂ ਤੁਸੀਂ ਪਿਆਰ ਵਾਲੇ ਗੁਰਸਿੱਖਾਂ ਨੂੰ ਕਹਿਣ ਦੀ ਜ਼ਰੂਰਤ ਨਹੀਂ ਹੈ, ਤੁਸੀਂ ਆਪੇ ਗੁਰੂ ਸ਼ਬਦ ਨਾਲ ਇੱਕ ਮਿੱਕ ਹੋ ਜਾਂਦੇ ਹੋ। ਮਾਤਾ ਬਾਰਕ ਦੇਖ ਆਨੰਦ, ਤਿਉ ਹਰ ਜਨ ਜੀਵੈ ਜਪ ਗੋਬਿੰਦ, ਸਿੰਘ ਰੁਚੈ ਸਦ ਭੋਜਨ ਮਾਸ, ਰਨ ਦੇਖ ਸੂਰੇ ਚਿਤ ਉਲਾਸ, ਕਿਰਪਣ ਕੋ ਅਤ ਧਨ ਪਿਆਰ, ਤਿਉ ਹਰ ਜਨ ਕੋ ਹਾਰ ਹਰ ਆਧਾਰ। ਗਰੀਬ ਨਵਾਜ ਜੀ ਕਹਿੰਦੇ ਸ਼ੇਰ ਨੂੰ ਕਹਿਣ ਦੀ ਲੋੜ ਥੋੜੀ ਹੈ ਤੂੰ ਮਾਸ ਖਾ, ਉਹਦਾ ਤੇ ਕੰਮ ਹੈ, ਸੂਰਬੀਰ ਨੂੰ ਕਹਿਣ ਦੀ ਲੋੜ ਨਹੀਂ ਹੈ ਤੂੰ ਜੰਗ ਵਿੱਚ ਨਹੀਂ ਜਾਣਾ, ਉਹ ਤਾਂ ਚਲੇ ਜਾਂਦਾ ਹੈ। ਸਿੰਘ ਰੁਚੈ ਸਦ ਭੋਜਨ ਮਾਸ, ਰਨ ਦੇਖ ਸੂਰੇ ਚਿਤ ਉਲਾਸ, ਕਿਰਪਣ ਕੋ ਅਤ ਧਨ ਪਿਆਰ, ਤਿਉ ਹਰ ਜਨ ਕੋ ਹਰ ਹਰ ਆਧਾਰ। ਸਰਬ ਰੰਗ ਇੱਕ ਰੰਗ ਮਾਹੇ, ਸਰਬ ਸੁਖਾ ਸੁਖ ਹਰ ਕੈ ਨਾਏ, ਤਿਸੈ ਪ੍ਰਾਪਤ ਇਹੋ ਨਿਧਾਨ, ਨਾਨਕ ਗੁਰ ਜਿਸ ਕਰੇ ਦਾਨ। ਇਹ ਦਾਤਾਂ ਉਹਨਾਂ ਨੂੰ ਮਿਲਦੀਆਂ ਨੇ ਜਿਹੜੇ ਅੰਦਰ ਦੀ ਝੋਲੀ ਅੱਡ ਕੇ ਹੱਥ ਜੋੜ ਕੇ ਕਹਿੰਦੇ ਦਾਤਾ ਨਾਮ ਦਾ ਖੈਰ ਪਾ ਦੇ। ਸਿੱਖ ਫਰੀਦੈ ਖੈਰ ਦੀਜੈ ਬੰਦਗੀ। ਵੱਡਿਆਂ ਭਾਗਾਂ ਵਾਲੇ ਹੋ, ਗੁਰੂ ਕੀ ਅੰਮ੍ਰਿਤ ਬਾਣੀ ਦਾ ਖਾਲਸਾ ਜੀ, ਰੋਜ਼ਾਨਾ ਰੋਜ਼ਾਨਾ ਆਨੰਦ ਪ੍ਰਾਪਤ ਕਰਦੇ ਹੋ, ਗੁਰੂ ਕਿਰਪਾ ਹੈ। ਸੁਖਮਨੀ ਸਾਹਿਬ ਜੀ ਲੜੀਵਾਰ ਸ਼ਬਦ ਨਾਲ ਸਾਂਝ ਬਣਦੀ ਹੈ। ਛੇ ਅਸ਼ਟਪਦੀਆਂ ਆਪਣੀਆਂ ਸਮਾਪਤ ਹੋ ਚੁੱਕੀਆਂ ਨੇ। ਅੱਜ ਸੱਤਵੀਂ ਅਸ਼ਟਪਦੀ ਦਾ ਸਲੋਕ ਅਤੇ ਪਹਿਲਾ ਪਦਾ ਆਪ ਜੀਆਂ ਨੇ ਮੂਲ ਰੂਪ ਵਿੱਚ ਪਾਠ ਸਰਵਣ ਕਰ ਲਿਆ ਹੈ। ਗੁਰੂ ਬਖਸ਼ਿਸ਼ ਦੁਆਰੇ ਅੰਮ੍ਰਿਤ ਬਚਨਾਂ ਦੀ ਖਾਲਸਾ ਜੀ ਸਾਂਝ ਪਾਉਣ ਦਾ

ਪਿਆਰ ਸਾਹਿਤ ਆਖੋ ਜੀ ਸਤਨਾਮ ਸ਼੍ਰੀ। ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ ਅਗਮ, ਉਹ ਪਰਮਾਤਮਾ ਸਾਡੀ ਪਹੁੰਚ ਤੋਂ ਪਰੇ ਹੈ, ਅਗਾਧ ਬਹੁਤ ਵੱਡਾ ਗੰਭੀਰ ਹੈ। ਜਿਹਨੂੰ ਤੁਸੀਂ ਰੋਜ਼ਾਨਾ ਪੜ੍ਹਦੇ ਹੋ, ਵੱਡੇ ਮੇਰੇ ਸਾਹਿਬਾ, ਵੱਡੇ ਮੇਰੇ ਸਾਹਿਬਾ, ਗੈਰ ਗੰਭੀਰਾ ਗੁਣੀ ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ, ਕੌਣ ਜਾਣੇ ਤੇਰੀ ਮਹਿਮਾ ਨੂੰ ਦਾਤਾ। ਅਗਾਧ ਪਾਰ ਬ੍ਰਹਮ ਸੋਏ, ਉਹ ਪਾਰ ਬ੍ਰਹਮ ਸੋਏ ਤੋਂ ਭਾਵ ਉਹਦੀ ਵਡਿਆਈ ਵੀ ਵੱਡੀ ਹੈ। ਹੁਣੇ ਗੁਰੂ ਕੇ ਕੀਰਤਨੀ ਨੇ ਸ਼ਬਦ ਪੜ੍ਹਿਆ ਆਸਾ ਜੀ ਕੀ ਵਾਰ ਵਿੱਚੋਂ, ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆ ਰਿਜੁਕ ਸੰਭਾ। ਉਹਦੀਆਂ ਵਡਿਆਈਆਂ ਵੱਡੀਆਂ ਨੇ, ਉਹ ਸਾਰੇ ਜੀਵਾਂ ਨੂੰ ਦੇ ਰਿਹਾ ਹੈ। ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਜੋ ਜੋ ਜੋ ਜੋ ਤੋਂ ਭਾਵ ਜਿਹੜਾ ਵੀ ਪ੍ਰਾਣੀ ਗੁਰਸਿੱਖ ਮਾਈ ਭਾਈ ਕਹੇ, ਉਹਦੀ ਵਡਿਆਈ ਨੂੰ ਕਰਨ ਦਾ ਯਤਨ ਕਰੇ, ਵਡਿਆਈ ਉਹਦੀ ਹੋ ਨਹੀਂ ਸਕਦੀ ਹੈ, ਵਡਿਆਈ ਉਹਦੀ ਵੱਡੀ ਹੈ, ਪਰ ਕਹਿਣ ਦਾ ਯਤਨ ਕਰੇ, ਇਹ ਵਡਿਆਈ ਤਾਂ ਵੱਡੀ ਹੈ, ਉਹਦੀ ਮਹਿਮਾ ਕਿਵੇਂ ਕਰੀਏ, ਕਹਾਂ ਲੱਗੇ ਉਹ ਕੀਟ ਬਖਾਨਾ, ਮਹਿਮਾ ਤੋਰ ਤੁਸੀਂ ਪ੍ਰਭ ਜਾਣਾ, ਉਹ ਆਪਣੀ ਮਹਿਮਾ ਨੂੰ ਖਾਲਸਾ ਜੀ ਆਪ ਹੀ ਜਾਣਦਾ ਜੇ। ਸਾਹਿਬ ਕਹਿੰਦੇ, ਪਿਤਾ ਜਨਮ ਕੇ ਮਪੂਤ ਨਾ ਪਾਵਤ, ਪਿਤਾ ਦੇ ਜਨਮ ਬਾਰੇ ਪੁੱਤਰ ਕੀ ਦੱਸੇ ਵੀ ਤੇਰਾ ਜਨਮ ਕਦੋਂ ਹੋਇਆ, ਹਾਂ ਦੱਸਣ ਦੇ ਤੇ ਕਹਿ ਦੇਵੇ, ਪਰ ਉਹਨੂੰ ਗਿਆਨ ਥੋੜੀ ਹੈ। ਪਿਤਾ ਜਨਮ ਜੇ ਪੂਤ ਨਾ ਪਾਵੈ, ਕਹਾਂ ਤਵਣ ਕਾ ਭੇਦ ਬਤਾਵੈ, ਤੁਮਰੀ ਪ੍ਰਭਾ ਤੁਮਹਿ ਬਣ ਆਈ, ਔਰਨ ਤੇ ਨਹਿ ਜਾਤ ਬਤਾਈ। ਉਹਦੀ ਮਹਿਮਾ ਦੱਸੀ ਨਹੀਂ ਜਾ ਸਕਦੀ, ਕਿਆ ਹੋ ਕਥੀ ਕਥੇ ਕਥ ਦੇਖਾਂ ਮੈਂ, ਕਥ ਨਾ ਕਥ ਨਾ ਜਾਈ। ਪਰ ਕਿਰਪਾਲੂ ਜੀ ਕਹਿੰਦੇ, ਜੋ ਜੋ ਕਹੇ ਸੋ ਮੁਕਤਾ ਹੋਏ, ਜਿਹੜਾ ਜਿਹੜਾ ਪ੍ਰਾਣੀ ਗੁਰਸਿੱਖ ਉਹਦੀ ਮਹਿਮਾ ਕਰਦਾ ਹੈ, ਗੁਰੂ ਦੇ ਸ਼ਬਦ ਨੂੰ ਜਪਦਾ ਹੈ, ਕਿਰਪਾਲੂ ਜੀ ਕਿਰਪਾ ਕਰਦੇ, ਉਹ ਭਾਈ ਜੀਵਨ ਮੁਕਤ ਹੋ ਜਾਂਦਾ ਹੈ, ਉਹਦੇ ਬੰਧਨ ਜਿਹੜੇ ਉਹ ਕੱਟੇ ਜਾਂਦੇ ਨੇ। ਜਿਨ੍ਹਾਂ ਜਿਨ੍ਹਾਂ ਨੇ ਮਹਿਮਾ ਕੀਤੀ ਉਹ ਮੁਕਤ ਹੋ ਗਏ ਨੇ। ਗੁਰੂ ਖਾਲਸਾ ਜੀ ਜਿਸ ਵੇਲੇ ਸ਼ਹੀਦੀ ਦਿਹਾੜੇ ਆਉਂਦੇ ਨੇ ਦਸੰਬਰ ਦੇ ਮਹੀਨੇ ਵਿੱਚ, 20 ਤਰੀਕ ਨੂੰ ਤਕਰੀਬਨ ਦਿਹਾੜੇ ਸ਼ੁਰੂ ਹੋ ਜਾਂਦੇ, 19 ਨੂੰ ਹੋ ਜਾਂਦੇ ਨੇ, ਵੱਡੇ ਬਾਬੇ ਸ਼ਹੀਦ ਹੁੰਦੇ ਨੇ, ਛੋਟੇ ਬਾਬਾ ਜੀ ਸ਼ਹੀਦ ਹੁੰਦੇ ਨੇ। ਉਹਨਾਂ ਦੀ ਇੱਕ ਪੁਸਤਕ ਲਿਖੀ ਹੈ ਅੱਲਾ ਯਾਰ ਖਾਂ ਜੋਗੀ ਨੇ, ਉਸ ਪੁਸਤਕ ਦੇ ਵਿੱਚ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਉਹਨੇ ਰੱਜ ਰੱਜ ਕੇ ਉਸਤਤ ਕੀਤੀ ਹੈ, ਰੱਜ ਰੱਜ ਕੇ ਉਸਤਤ ਕੀਤੀ ਹੈ। ਤੇ ਮੁਸਲਮਾਨ ਵੀਰਾਂ ਨੇ ਉਹਨੂੰ ਕਹਿਣਾ ਕੀਤਾ, ਕਾਜ਼ੀਆਂ ਮੁਲਾਣਿਆਂ ਨੇ ਉਹਨੂੰ ਕਹਿਣਾ ਕੀਤਾ ਵੀ ਜੋਗੀ ਅੱਲਾ ਯਾਰ ਜੋਗੀ ਖਾਂ, ਜੋਗੀ ਜੀ ਤੂੰ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਕੀਤੀ ਹੈ, ਮੁਹੰਮਦ ਸਾਹਿਬ ਜੀ ਦੀ ਉਸਤਤ ਨਹੀਂ ਲਿਖੀ, ਅਗਰ ਜੇ ਤੂੰ ਲਿਖ ਵੀ ਦਿੱਤੀ ਹੈ ਤੇ ਇਸ ਪੁਸਤਕ ਦੇ ਵਿੱਚੋਂ ਇੱਕ ਹਾਸ਼ੀਆ ਜਿਹੜਾ ਹੈ, ਇੱਕ ਲਾਈਨ ਜਿਹੜੀ ਹੈ ਉਹ ਤੂੰ ਕੱਟ ਦੇ, ਉਹ ਨਾ ਲਿਖ, ਉਹਨੂੰ ਕੱਟ ਦੇ। ਅਗਰ ਜੇ ਤੂੰ ਉਹ ਲਾਈਨ ਨਹੀਂ ਕੱਟਦਾ, ਉਸ ਲਾਈਨ ਤੇ ਲਕੀਰ ਨਹੀਂ ਫੇਰਦਾ, ਤੇ ਤੈਨੂੰ ਅਸੀਂ ਆਪਣੀ ਬਰਾਦਰੀ ਵਿੱਚੋਂ ਬਾਹਰ ਕੱਢ ਦਿਆਂਗੇ। ਕਾਜ਼ੀ ਮੁਲਾਣਿਆਂ ਨੇ ਉਹਨੂੰ ਕਹਿਣਾ ਕੀਤਾ ਵੀ ਉਹ ਲਾਈਨ ਅੱਖਰ ਤੂੰ ਨਹੀਂ ਕੱਟਦਾ ਤੇ ਅਸੀਂ ਤੈਨੂੰ ਆਪਣੀ ਬਰਾਦਰੀ ਵਿੱਚੋਂ ਛੇਕ ਦਿਆਂਗੇ, ਬਾਹਰ ਕੱਢ ਦਿਆਂਗੇ। ਤੇ ਅੱਲਾ ਯਾਰ ਖਾਂ ਜੋਗੀ ਕਹਿਣ ਲੱਗਾ, ਉਹ ਸੱਜਣੋ ਮੈਨੂੰ ਤੁਹਾਡੀ ਬਰਾਦਰੀ ਵਿੱਚ ਰਹਿਣ ਦਾ ਸ਼ੌਂਕ ਨਹੀਂ ਹੈ, ਮੈਨੂੰ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ 'ਚ ਰਹਿਣ ਦਾ ਸ਼ੌਂਕ ਹੈ, ਮੈਂ ਅੱਖਰ ਨਹੀਂ ਉਹ ਕੱਟ ਸਕਦਾ। ਉਹ ਕਿਹੜੇ ਅੱਖਰ ਨੇ, ਪਹਿਲਾਂ ਤੁਹਾਨੂੰ ਮੈਂ ਪਿਛਲਾ ਸ਼ੇਰ ਸੁਣਾਵਾਂ ਤੇ ਫਿਰ ਉਹ ਅੱਖਰ ਕਹਾਂਗਾ। ਜਿਸ ਵੇਲੇ ਮੇਰੇ ਗਰੀਬ ਨਿਵਾਜ ਉਸ ਜਗ੍ਹਾ ਤੇ ਪਹੁੰਚੇ ਜਿਹਨੂੰ ਤੁਸੀਂ ਚਮਕੌਰ ਸਾਹਿਬ ਆਖਦੇ ਨੇ, ਸਿੰਘ ਆਰਾਮ ਵਿੱਚ ਪਏ ਹੋਏ ਨੇ, ਤਾਂ ਮੈਂ ਬਹੁਤਾ ਲਮੇਰਾ ਪਾਸੇ ਲੈ ਕੇ ਨਾ ਜਾਵਾਂ। ਸਾਫੇ ਕਵੀ ਸਿੰਘੋ ਕੇ ਉਠਾਥੇ ਥੇ ਜਮੀ ਸੇ, ਕੇਸ ਉਸਕੇ ਝਾੜੇ ਲੀ ਖਾਕ ਜਬੀ ਸੇ, ਸਰ ਠੀਕ ਕੀਏ ਸਰਕੇ ਹੋਵੇ ਬਾਲਸ ਜੀ ਸੇ, ਹਰ ਚੀਜ਼ ਕੋ ਤਰਦੀਪ ਦੀ ਲਾ ਲਾ ਕੇ ਕਹੀ ਸੇ। ਜੋਗੀ ਜੀ ਲਿਖਦੇ ਨੇ, ਸਿੰਘ ਸੁੱਤੇ ਹੋਏ ਸਨ, ਕਲਗੀਆਂ ਵਾਲੇ ਪਾਤਸ਼ਾਹ ਜੀ ਸਹਿਜ ਸਹਿਜ ਨਰਮੇ ਨਰਮੇ ਚਰਨ ਰੱਖਦੇ ਹੋਏ ਸਿੰਘਾਂ ਦੇ ਕੇਸ ਝਾੜੇ ਨੇ, ਜਿਨ੍ਹਾਂ ਨੂੰ ਖਾਕ ਲੱਗੀ ਸੀ ਸਹਿਜੇ ਸਹਿਜੇ ਉਹਨਾਂ ਦੇ ਕੇਸਾਂ ਨੂੰ ਝਾੜ ਕੇ ਤੇ ਉਹ ਤੋਂ ਖਾਕ ਆਪਣੇ ਮਸਤਕ ਨੂੰ ਲਾਈ। ਆਖੋ ਸਤਨਾਮ ਸ਼੍ਰੀ। ਕੋਈ ਇਹੋ ਜਿਹਾ ਰਹਿਬਰ, ਕੋਈ ਇਹੋ ਜਿਹਾ ਦਰਵੇਸ਼,
ਕੋਈ ਇਹੋ ਜਿਹਾ ਸ਼ਹਿਨਸ਼ਾਹ ਪਾਤਸ਼ਾਹ ਕਦੇ ਵੇਖੋਗੇ ਤੁਸੀਂ ਪਿਆਰ ਕਰ ਸਕਦਾ ਹੋਵੇ ਜਿਹਨੇ ਪੰਜਾਂ ਸਿੰਘਾਂ ਦੇ ਅੱਗੇ ਗੋਡੇ ਟੇਕ ਤੇ ਉਹਦੀ ਉਸਤਤ ਕਰਿਆ ਕਰੋ। ਉਹਨਾਂ ਦੇ ਕੇਸ ਝਾੜ ਕੇ ਆਪਣੇ ਮਸਤਕ ਨੂੰ ਲਾਉਂਦੇ ਨੇ ਤੇ ਜਿਹੜੇ ਘੋੜੀਆਂ ਦੀਆਂ ਕਾਠੀਆਂ ਸਨ ਉਹਨਾਂ ਦੇ ਸਰਾਣੇ ਬਣੇ ਹੋਏ ਸੀ ਸਹਿਜੇ ਸਹਿਜੇ ਉਹਨਾਂ ਘੋੜਿਆਂ ਦੀਆਂ ਕਾਠੀਆਂ ਨੂੰ ਗੁਰੂ ਕੇ ਖਾਲਸੇ ਦੇ ਸਿਰਾਂ ਥੱਲੇ ਦੰਦੇ ਵੀ ਕਈਆਂ ਚਿਰਾਂ ਦੇ ਥੱਕੇ ਹੋਏ ਨੇ ਖੰਡਾ ਖੜਕਾਉਂਦੇ ਆਰਾਮ ਕਰ ਲੈਣ। ਸਰ ਠੀਕ ਕੀ ਏ ਸਰਕੇ ਹੋਏ ਬਾਲਸ ਜੀ ਸੇ ਜੀ ਨਾਮ ਹੁੰਦਾ ਜੀ ਕਾਠੀ ਦਾ। ਸਰ ਠੀਕ ਕੀ ਏ ਸਰਕੇ ਹੋਏ ਬਾਲਸ ਜੀ ਸੇ ਹਰ ਚੀਜ਼ ਕੋ ਤਰਦੀਪ ਦੀ ਲਾ ਲਾ ਕੇ ਕਹੀਂ ਸੇ ਹਾਸਾ ਕਿਸੀ ਮੁਰਸਤ ਮੈਂ ਜੇ ਇਸਾਰ ਨਹੀਂ ਜੇ ਪਿਆਰ ਕਿਸੀ ਪੀਰ ਮੈਂ ਜੀ ਨਾ ਹਰ ਨਹੀਂ ਹਾਸਾ। ਜੋਗੀ ਜੀ ਕਹਿੰਦੇ ਮੈਂ ਸਹੁੰ ਖਾ ਜਾਂਦਾ ਰੱਬ ਦੀ, ਮੈਂ ਰੱਬ ਦੀ ਸਹੁੰ ਖਾਨਾ ਵੀ ਇਸ ਮਾਤ ਲੋਕ ਬਜੇ ਬੜੇ ਅਵਤਾਰ ਪੀਰ ਪੁਕੰਬਰ ਸਾਡੇ ਮੁਹੰਮਦ ਸਾਹਿਬ ਵਰਗੇ ਹੋਏ ਨੇ ਪਰ ਜਿਹੋ ਜਿਹਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣੇ ਖਾਲਸੇ ਨਾਲ ਪਿਆਰ ਕੀਤਾ ਉਹ ਜਿਹਾ ਪੀਰ ਕੋਈ ਜਨਮ ਹੀ ਨਹੀਂ ਲਿਆ। ਆਖੋ ਸਤਨਾਮ ਸ਼੍ਰੀ। ਕਹਿੰਦੇ ਆਹ ਪੰਗਤੀ ਕੱਟ ਦੇ ਜਿਹੜੀ ਤੂੰ ਕਿਹਾ ਮੈਂ ਸਹੁੰ ਖਾਨਾ, ਇਹ ਸਹੁੰ ਕੱਟ ਦੇ ਬਸ ਤੇ ਤੈਨੂੰ ਅਸੀਂ ਆਪਣੀ ਬਰਾਦਰੀ ਸ਼ਾਮਿਲ ਕਰ ਲਵਾਂਗੇ। ਪੀਰ ਕਹੋ ਜੋਗੀ ਜੀ ਕਹਿਣ ਲੱਗੇ ਬਸ ਇਹ ਪੰਗਤੀ ਅੱਖਰ ਨਹੀਂ ਕੱਟਿਆ ਜਾਣਾ, ਮੈਨੂੰ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਜੀ ਦੀ ਗੋਦ ਮਿਲ ਜਾਵੇ। ਉਹ ਜੀਵਨ ਮੁਕਤ ਹੋ ਗਿਆ, ਉਹਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਚਮਕ ਗਿਆ। ਹਾਸਾ ਸਹੁੰ ਖਾਨਾ ਕਹਿੰਦਾ ਮੈਂ, ਹਾਸਾ ਸਹੁੰ ਖਾ ਕੇ ਗੱਲ ਕਹਿੰਦਾ। ਹਾਸਾ ਕਿਸੀ ਮੁਰਸਤ ਵੇ ਜੇ ਪਿਆਰ ਇਸਾਰ, ਇਸਾਰ ਜਿਹੜਾ ਪਰਉਪਕਾਰ ਨਹੀਂ ਹੈ, ਜੇ ਪਿਆਰ ਕਿਸੀ ਪੀਰ ਮੈਂ ਜ਼ਿਨਾਹਰ ਨਹੀਂ ਹੈ, ਕਿਸੇ ਪੀਰ ਵਿੱਚ ਪਿਆਰ ਨਜ਼ਰ ਨਹੀਂ ਆਉਂਦਾ, ਉਹਦੀ ਉਸਤਤ ਕਰਦਿਆਂ ਮੁਕਤ ਹੋ ਜਾਈਦਾ ਹੈ। ਫਿਰ ਉਹ ਜੋਗੀ ਜੀ ਲਿਖਦੇ ਨੇ ਕਹਿੰਦੇ ਨੇ ਇਨਸਾਫ ਕਰੇ ਜੀ ਮੈਂ ਜ਼ਮਾਨਾ ਤੋ ਜ਼ਕੀ ਹੈ, ਕਹਿ ਦੋ ਗੁਰੂ ਗੋਬਿੰਦ ਸਿੰਘ ਜੀ ਕਾ ਸਾਨੀ ਕੋਈ ਨਹੀਂ ਹੈ। ਕਿਵੇਂ ਤੇਰਾ ਇਨਸਾਫ ਕਰਾਂ, ਅੱਲਾਹ ਤੂੰ ਗਣੀ ਹੈ, ਮਸਕੀਨ ਗਰੀਬ ਦਲੇਰੋਂ ਮੈਂ ਜਰੀ ਹੈ, ਅੰਗਦ ਤੂੰ ਹੈ, ਅਮਰਦਾਸ ਤੂੰ ਹੈ, ਅਰਜਨ ਵੀ ਤੂੰ ਹੈ, ਨਾਨਕ ਸੇ ਲੇਕਰ ਤੇਗ ਬਹਾਦਰ ਤੂੰ ਸਭੀ ਹੈ। ਕਹਿਣ ਲੱਗਾ ਤੀਰਥ ਨਹੀਂ ਕੋਈ ਰੋਏ ਰੋਸ਼ਨ ਕੇ ਬਰਾਬਰ, ਦਰਸ਼ਨ ਤੇਰੇ ਦਸ ਗੁਰੂਓ ਕੇ ਦਰਸ਼ਨ ਕੇ ਬਰਾਬਰ। ਆਖੋ ਸਤਨਾਮ ਸ਼੍ਰੀ। ਫਿਰ ਆਖੋ ਸਤਨਾਮ ਸ਼੍ਰੀ। ਦੱਸੋ ਇਹ ਉਸਤਤ ਕਰ ਸਕਦਾ ਜੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਕਹਿੰਦੇ ਜਿਹੜੇ ਜਿਹੜੇ ਉਹਦੀ ਉਸਤਤ ਕਰਦੇ ਨੇ ਉਹ ਜੀਵਨ ਮੁਕਤ ਹੋ ਜਾਂਦੇ ਨੇ। ਇਹ ਪਾਰ ਬ੍ਰਹਮ ਦੀ ਉਸਤਤ ਹੈ। ਇਹੀ ਉਸਤਤ ਤਾਂ ਗੁਰੂ ਸਵਾਰੀ ਸੰਗਤ ਜੀ ਭਾਈ ਨੰਦ ਲਾਲ ਜੀ ਨੇ ਕੀਤੀ ਸੀ। ਜਿਵੇਂ ਕਵੀ ਇੱਕ ਮਾਲਾ ਹੁੰਦੀ ਹੈ ਨਾ ਜੀ, ਮਾਲਾ ਮਾਲਾ ਦੇ 27 ਮਣਕੇ ਹੁੰਦੇ ਨੇ, ਕਈਆਂ ਦੇ 100 ਹਾਂਜੀ 8 ਮਲਕੇ ਹੁੰਦੇ ਨੇ, ਤੇ ਉਹਨਾਂ ਮਾਲਾ ਦੇ ਉੱਪਰ ਮਣਕਿਆਂ ਦੇ ਉੱਪਰ ਇੱਕ ਹੁੰਦਾ ਸਮੇਰ ਜਿੱਥੇ ਫੁੱਲ ਹੁੰਦਾ, ਤੇ ਜਿਹੜੇ 52 ਕਵੀ ਹੈ ਨਾ ਉਹਨਾਂ ਕਵੀਆਂ ਦੇ ਵਿੱਚੋਂ ਭਾਈ ਨੰਦ ਲਾਲ ਸਾਹਿਬ ਜੀ ਸੁਮੇਰ ਨੇ, ਜਿਨ੍ਹਾਂ ਨੇ ਇੱਕ ਰਸ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਉਸਤਤ ਕੀਤੀ ਹੈ। ਉਹ ਕਹਿੰਦੇ ਨਾਸਰੋ ਮਨ ਸੋਰ ਗੁਰ ਗੋਬਿੰਦ ਸਿੰਘ ਏ ਜਦੀ ਮਨ ਜੋਰ, ਗੁਰ ਗੋਬਿੰਦ ਸਿੰਘ ਹੱਕ ਰਾ ਗੰਜੋਰ, ਗੁਰ ਗੋਬਿੰਦ ਸਿੰਘ ਸ਼ਾਹੇ ਸ਼ੈਣ ਸ਼ਾਹ, ਗੁਰ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼, ਗੁਰ ਗੋਬਿੰਦ

ਗੁਰ ਗੋਬਿੰਦ ਸਿੰਘ ਸ਼ਾਹੇ ਸ਼ੈਣ ਸ਼ਾਹ ਗੁਰ ਗੋਬਿੰਦ ਸਿੰਘ ਹੱਕ ਹੱਕ ਆਦੇਸ਼ ਗੁਰ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ ਤੇਰੇ ਵਰਗਾ ਸ਼ੈਣ ਸ਼ਾਹ ਦਾਤਾ ਕੋਈ ਨਹੀਂ ਹੈ ਕਿਧਰੇ ਤੂੰ ਆਨੰਦਾਂ ਦੀ ਪੁਰੀ ਵਿੱਚ ਤੇ ਤੇਰੇ ਦਾਤਾ ਸੀਸ ਉੱਤੇ ਹਾਥੀ ਚੌਰ ਕਰਦਾ ਈ ਕਿਧਰੇ ਤੇਰੇ ਚਰਨ ਚੰਦਨ ਦੀ ਚੌਂਕੀ ਤੇ ਟਿਕੇ ਹੋਏ ਨੇ ਕਿਧਰੇ ਤੇਰੇ ਦਸਤਾਰ ਤੇ ਸੋਹਣੀ ਕਲਗੀ ਸੋਭਦੀ ਹੈ ਦਾਤਾ ਤੇਰੇ ਵਰਗਾ ਬਾਦਸ਼ਾਹ ਕੋਈ ਨਹੀਂ ਹੈ ਜੇ ਤੂੰ ਮਾਛੀਵਾੜੇ ਦੇ ਸੱਥਰ ਵਿੱਚ ਸੁੱਤਾ ਹੋਇਆ ਹੈ ਚੋਲਾ ਲੀਰੋ ਲੀਰ ਹੋਇਆ ਹੈ ਪੈਰਾਂ ਚੋਂ ਖੂਨ ਸਿੰਭ ਰਿਹਾ ਜੇ ਕਮਰ ਕੱਸਾ ਜਿੱਥੇ ਲਾਇਆ ਉੱਥੋਂ ਖੂਨ ਸਿੰਭ ਰਿਹਾ ਹੈ ਤੇ ਤੂੰ ਟਿੰਡ ਦਾ ਸਰਾਣਾ ਲੈ ਕੇ ਕਹਿੰਦਾ ਹੈ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਤੇਰੇ ਵਰਗਾ ਦਰਵੇਸ਼ ਤੇ ਤੇਰੇ ਵਰਗਾ ਸ਼ਹਿਨਸ਼ਾਹ ਕੋਈ ਨਹੀਂ ਹੈ ਖਾਲਸਾ ਬੇਕੀਨੋ ਗੁਰ ਗੋਬਿੰਦ ਸਿੰਘ ਤੇ ਫਿਰ ਨੰਦ ਲਾਲ ਜੀ ਕਹਿੰਦੇ ਨੇ ਦੁਨੀਆਂ ਦੇ ਯਾਰ ਬੜੇ ਨੇ ਤੇ ਯਾਰ ਦੁਨੀਆਂ ਦੇ ਧੋਖਾ ਦੇਣ ਵਾਲੇ ਨੇ ਦੁਨੀਆਂ ਦੇ ਯਾਰ ਜਿਹੜੇ ਉਹ ਸਮੇਂ ਸਿਰ ਧੋਖਾ ਦੇ ਜਾਂਦੇ ਨੇ ਉਹ ਕਲਗੀਆਂ ਵਾਲਾ ਦਾਤਾ ਤੇਰੇ ਵਰਗਾ ਯਾਰ ਕੋਈ ਨਹੀਂ ਹੈ ਬੇਕਸਾਰਾ ਯਾਰ ਗੁਰ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਯਾਰਾਂ ਦਾ ਯਾਰ ਹੈ ਸਾਹਿਬ ਜੀ ਕਹਿੰਦੇ ਮਿੱਤਰ ਪਿਆਰਾ ਜੀ ਮੈਂ ਛੱਡ ਗਵਾਇਆ ਰੰਗ ਕਸੁੰਭੈ ਭੁੱਲੀ ਇਹ ਹੈ ਗੁਰੂ ਦੀ ਉਸਤਤ ਜਿਹੜੇ ਜਿਹੜੇ ਕਰਦੇ ਨੇ ਤਾਂ ਮਹਾਰਾਜ ਕਹਿੰਦੇ ਉਹ ਜੀਵਨ ਮੁਕਤ ਹੋ ਜਾਂਦੇ ਨੇ ਬੰਧਨ ਕੱਟੇ ਜਾਂਦੇ ਨੇ ਇੱਕ ਮੈਨੂੰ ਕਲਗੀਧਰ ਪਾਤਸ਼ਾਹ ਜੀ ਦਾ ਬੋਲ ਹੋਰ ਯਾਦ ਆਇਆ ਇੱਕ ਵਾਰ ਪਿਆਰ ਵਿੱਚ ਆਖੋ ਸਤਨਾਮ ਸ਼੍ਰੀ ਸਾਹਿਬ ਕਹਿੰਦੇ ਕਾਗਦ ਦੀਪ ਸਭੈ ਕਰਕੈ ਕਾਗਦ ਦੀਪ ਸਭੈ ਕਰਕੈ ਦੀਪ ਸੱਤ ਦੀਪ ਬੰਨੇ ਨੇ ਕਹਿੰਦੇ ਜਿੰਨੇ ਦੀਪ ਨੇ ਉਹਨਾਂ ਦੇ ਕੀ ਬਣਾ ਲਈਏ ਜੀ ਕਾਗਜ਼ ਕੀ ਕਰ ਲਈਏ ਜੀ ਬੋਲੋ ਕਾਗਜ਼ ਤੇ ਕਾਗਜ਼ਾਂ ਵਾਸਤੇ ਕਲਮ ਵੀ ਚਾਹੀਦੀ ਲਿਖਣ ਵਾਸਤੇ ਸ਼ਾਹੀ ਵੀ ਚਾਹੀਦੀ ਹੈ ਕਾਗਦ ਦੀਪ ਸਭੈ ਕਰਕੇ ਅਰ ਸਾਤ ਸਮੁੰਦਰ ਨ ਕੀ ਮਸ ਕਹਿ ਹੋ ਸਾਤ ਸਮੁੰਦਰ ਨ ਕੀ ਮਸ ਨਾਤ ਫਿਰ ਉਹ ਲੀਏ ਸਾਤ ਸਮੁੰਦਰ ਤਾਂ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਨੇ ਸੱਤਾਂ ਸਮੁੰਦਰਾਂ ਦੀ ਸ਼ਾਹੀ ਬਣਾ ਲਈਏ ਦੇਖੋ ਸੱਤਾਂ ਸਮੁੰਦਰਾਂ ਦੀ ਸ਼ਾਹੀ ਤੇ ਕਾਗਜ਼ ਦੀਪ ਬਣ ਗਏ ਨੇ ਤੇ ਕਲਮ ਕਿਹੜੀਆਂ ਬਣ ਜਾਣ ਕਹਿੰਦੇ ਜਿੰਨੀ ਬਨਸਪਤੀ ਹੈ ਨਾ ਉਹਨਾਂ ਸਾਰਿਆਂ ਨੂੰ ਕੱਟ ਕੱਟ ਕੇ ਤੇ ਉਹਦੀਆਂ ਕਲਮਾਂ ਬਣਾ ਲਈਏ ਤੇ ਸਾਰ ਸੁਤੀ ਨੂੰ ਉਹ ਬਖਤਾ ਕਹਿ ਦਈਏ ਤੇ ਗਣੇਸ਼ ਨੂੰ ਲਖਾਰੀ ਬਣਾ ਦਈਏ ਲਗਾਤਾਰ ਤੇਰਾ ਜਸ ਲਿਖਦਾ ਜਾਵੇ ਦਾਤਾ ਤੇਰਾ ਜਸ ਨਹੀਂ ਹੋਣਾ ਸੁਣੋ ਬੋਲ ਕਾਗਤ ਦੀਪ ਸਭੈ ਕਰਕੇ ਅਰਸਾਤ ਸਮੁੰਦਰ ਨ ਕੀ

ਹੇ ਮੇਰੇ ਗਰੀਬ ਨਿਵਾਜ, ਬਸ ਤੇਰੀ ਕਿਰਪਾ ਹੀ ਚਾਹੀਦੀ ਹੈ। ਤੇ ਅੱਜ ਜਿਹੜਾ ਸਲੋਕ ਆਇਆ ਮੇਰੇ ਸੱਚੇ ਪਾਤਸ਼ਾਹ ਜੀ ਦਾ, ਸਾਹਿਬ ਕਹਿੰਦੇ ਅਗਮ ਸਾਡੀ ਪਹੁੰਚ ਤੋਂ ਪਰਮਾਤਮਾ ਪਰੇ ਹੈ, ਅਗਾਧ ਗੰਭੀਰ ਹੈ। ਕਿੰਨਾ ਕੁ ਵੱਡਾ ਗੰਭੀਰ ਹੈ, ਮੇਥੋਂ ਤੇ ਗਾਂਹ ਤੁਰਿਆ ਨਹੀਂ ਜਾਂਦਾ ਸ਼ਬਦ। ਇੱਕ ਇੱਕ ਅਰਥ ਜਿਹੜਾ ਹੈ ਕਲਗੀਆਂ ਵਾਲੇ ਪਾਤਸ਼ਾਹ ਵੱਲੇ ਅੱਜ ਮੇਰੀ ਨਿਗਾਹ ਸੁਰਤ ਚਲੇ ਗਈ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ, ਬੋਲੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਜਿਸ ਵੇਲੇ ਮੇਰੇ ਪਾਤਸ਼ਾਹ, ਕਿੰਨਾ ਵੱਡਾ ਗੰਭੀਰ ਹੈ, ਕਿੰਨਾ ਵੱਡਾ ਗੰਭੀਰ ਹੈ, ਜਿਸ ਵੇਲੇ ਸਰਸਾ ਦੀ ਨਦੀ ਪਾਰ ਕਰ ਗਏ, ਛੋਟਾ ਜਿਹਾ ਦਰਿਆ ਹੈ, ਪਾਰ ਕਰ ਆਏ ਨੇ, ਤੇ ਜਿਸ ਵੇਲੇ ਬਾਹਰ ਪਹੁੰਚੇ ਨੇ, ਪਤਾ ਲੱਗਾ ਹੈ ਮਾਤਾ ਜੀ ਵੱਡੇ, ਸਾਹਿਬਜ਼ਾਦੇ ਛੋਟੇ, ਬਾਬੇ ਜੀ ਵਿਛੁੜ ਗਏ ਨੇ, ਤਾਂ ਉੱਥੇ ਫਿਰ ਜੋਗੀ ਜੀ ਨੇ ਮੇਰੇ ਸਾਹਿਬਾਂ ਨੂੰ ਵੱਡਾ ਗੰਭੀਰ ਤੇ ਉਹਦੀ ਉਸਤਤ ਕਰ ਦਿੱਤੀ। ਕਹਿਣ ਲੱਗਾ, ਕਹਿੰਦੇ ਇਤਨੇ ਮੇ ਮੁਖ ਤਾਹਿਬ ਹੋਵੇ ਸਤਿਗੁਰੂ ਗੁਰੂ ਗੋਬਿੰਦ, ਬੋ ਸਾਬਰ ਬੋ ਸਾਕਰ ਬੋ ਬਹਾਦਰ ਗੁਰੂ ਗੋਬਿੰਦ, ਰਸਤੇ ਮੈਂ ਗਵਾ ਆਏ ਥੇ ਦੋ ਦੁਰ ਗੁਰੂ ਗੋਬਿੰਦ, ਥੇ ਗਮ ਕੀ ਜਗ ਹੈ ਸ਼ਾਂਤੀ ਸੇ ਪੁਰ ਗੁਰੂ ਗੋਬਿੰਦ, ਫੁਰਮਾਏ ਬੋ ਸਭ ਸੇ ਨਹੀਂ ਮੌਕਾ ਜਹ ਗਜ਼ਬ ਕਾ, ਪੂਰਾ ਜਹੀ ਕਲ ਹੋਗਾ ਅਰਾਧਾ ਮੇਰੇ ਰੱਬ ਕਾ। ਕਿੰਨਾ ਵੱਡਾ ਗੰਭੀਰ ਜੇ, ਕਹਿੰਦੇ ਉਸ ਵੇਲੇ ਮੁਖ ਤਾਹਿਬ ਹੋ ਕੇ ਰੱਬ ਦਾ ਸ਼ੁਕਰ ਕਰਦੇ ਨੇ, ਰੱਬ ਦਾ ਸ਼ੁਕਰ ਕਰਦੇ ਨੇ ਬੋ ਬਹਾਦਰ ਨੇ, ਤੇ ਰਸਤੇ ਮੈਂ ਗਵਾ ਆਏ ਥੇ, ਰਸਤੇ ਵਿੱਚ ਦੋ ਬਾਬਾ ਜੀ ਵਿਛੁੜ ਗਏ ਨੇ। ਸਾਡਾ ਕੁਝ ਥੋੜੀ ਜਿਹੀ ਚੀਜ਼ ਵਿਛੜ ਜਾਵੇ ਤੇ ਗਮਾਂ ਦੀ ਲਹਿਰ ਚੱਲ ਪੈਂਦੀ ਹੈ। ਥੇ ਗਮ ਕੀ ਜਗ੍ਹਾ ਸਹਿ ਸ਼ਾਂਤੀ ਸੇ ਪੁਰ ਗੋਬਿੰਦ, ਪਰ ਅੰਦਰ ਖੇੜਾ ਬਣਿਆ ਹੋਇਆ ਸੀ, ਆਨੰਦ ਬਣਿਆ ਹੋਇਆ ਸੀ, ਤਾਂ ਹੀ ਤਾਂ ਆਸਾ ਜੀ ਕੀ ਵਾਰ ਦਾ ਕੀਰਤਨ ਹੋਇਆ ਹੈ ਨਾ। ਇਹ ਹੈ ਗੰਭੀਰਤਾ। ਥੋੜਾ ਜਿਹਾ ਬੰਦੇ ਨੂੰ ਕਸ਼ਟ ਆ ਜਾਂਦਾ ਹੈ ਤੇ ਰੁੜ ਜਾਂਦਾ ਹੈ ਨਦੀ ਵਹਿਣ ਦੇ ਵਿੱਚ, ਥੋੜਾ ਜਿਹਾ ਸੁੱਖ ਆ ਜਾਂਦਾ ਹੈ ਤੇ ਪਕਾਨੇ ਵਾਂਗੂ ਗੁਬਾਰੇ ਵਾਂਗੂ ਫੁੱਲ ਦਾ ਜਿਵੇਂ ਫੂਕ ਭਰੀ ਦੀ ਹੈ। ਰਸਤੇ ਮੈਂ ਗਵਾਏ ਥੇ ਦੋ ਦੁਰ ਗੁਰੂ ਗੋਬਿੰਦ, ਥੇ ਗਮ ਕੀ ਜਗ੍ਹਾ ਸੇ ਸ਼ਾਂਤੀ ਸੇ ਪੁਰ ਗੁਰੂ ਗੋਬਿੰਦ, ਫੁਰਮਾਏ ਬੋ ਸਭ ਸੇ ਨਹੀਂ ਮੌਕਾ ਯਹ ਗਜ਼ਬ ਕਾ, ਪੂਰਾ ਜਹੀ ਕਲ ਹੋਗਾ ਅਰਾਧਾ ਮੇਰੇ ਰੱਬ ਕਾ। ਇੱਕ ਵਾਰ ਪੜਿਓ, ਵਾਹ।

ਗੁਰੂ ਸਵਾਰੀ ਸੰਗਤ ਜੀ ਜਦੋਂ ਤੁਸੀਂ ਸੱਚਖੰਡ ਨੰਦੇੜ ਜਾਂਦੇ ਹੋ ਨਾ ਹਜ਼ੂਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਜਿਸ ਵੇਲੇ ਉੱਥੇ ਕਥਾ ਦੀ ਸੇਵਾ ਟਹਿਲ ਮਿਲਦੀ ਹੈ ਨਾ, ਤਾਂ ਸਤਿਕਾਰਯੋਗ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਵੱਲੋਂ ਇਹ ਹੁਕਮ ਹੁੰਦਾ ਹੈ ਵੀ ਇਹ ਤਿੰਨ ਜਿਹੜੇ ਬਚਣੇ ਆ ਨਾ, ਵਾਹੋ ਵਾਹੋ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ, ਗੋਬਿੰਦ ਸਿੰਘ ਜੀ ਬਾਜਾਂ ਵਾਲੇ, ਗੋਬਿੰਦ ਸਿੰਘ ਜੀ ਕਥਾ ਦੀ ਸਮਾਪਤੀ ਤੋਂ ਬਾਅਦ ਪੜ੍ਹਨੇ ਹੀ ਪੜ੍ਹਨੇ ਨੇ, ਪੜ੍ਹਨੇ ਹੀ ਪੜ੍ਹਨੇ ਨੇ। ਇਹ ਗੁਰੂ ਦੀ ਵਡਿਆਈ ਹੈ, ਇਹ ਗੁਰੂ ਦੀ ਮਹਿਮਾ ਹੈ। ਮੇਰੇ ਸਾਹਿਬ ਜੀ ਕਿਰਪਾ ਕਰਦੇ ਨੇ, ਜਿਹੜੇ ਜਿਹੜੇ ਪ੍ਰਾਣੀ ਉਹਦੀ ਉਸਤਤ ਕਰਦੇ ਨੇ, ਮਹਿਮਾ ਕਰਦੇ ਨੇ, ਉਹ ਜੀਵਨ ਮੁਕਤ ਹੋ ਜਾਂਦੇ ਨੇ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸੁਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਣ ਤੈਸਾ ਬਿਮਾਨ, ਤੈਸਾ ਰੰਕ ਤੈ ਸਾਰਾ ਜਾਨ, ਜੋ ਵਰਤਾਏ ਸਾਈ ਜੁਗਤ ਨਾਨਕ, ਓਹ ਪੁਰਖ ਕਹੀਐ ਜੀਵਨ। ਬੋਲੋ ਗੱਜ ਕੇ, ਜੀਵਨ ਮੁਕਤ। ਜਿੰਨੇ ਬੈਠੇ ਹੋ ਗੁਰੂ ਅੱਗੇ ਅਰਦਾਸ ਹੈ ਜੀਵਨ ਮੋਕਸ਼ ਮਿਲ ਜਾਵੇ। ਅਗਲੇ ਸਾਂਝੇ ਬਚਨ ਕਰੀਏ ਜੀ, ਮੇਰੇ ਗਰੀਬ ਨਿਵਾਜ ਕਿਰਪਾ ਕਰਦੇ ਨੇ।

ਜਿੱਥੇ ਗੁਰੂ ਦੀ ਮਹਿਮਾ ਅੱਜ ਪਹਿਲੇ ਬਚਨ ਵਿੱਚ ਆਈ ਹੈ, ਉੱਥੇ ਅਗਲੇ ਬਚਨ ਵਿੱਚ ਗੁਰੂ ਅਰਜਨ ਦੇਵ ਕਿਰਪਾਲੂ ਜੀ ਕਿਰਪਾ ਕਰਦੇ ਸ਼ਹੀਦਾਂ ਦੇ ਸਰਤਾਜ, ਸੁਣ ਮੀਤਾ ਮੇਰੇ ਮਿੱਤਰਾ ਸੁਣ, ਨਾਨਕ ਬਿਨਵੰਤਾ ਗਰੀਬ ਨਿਵਾਜ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ, ਦੱਸ ਰਹੇ ਨੇ ਸਾਧ ਜਨਾ ਕੀ ਅਚਰਜ ਕਥਾ। ਜਿਹੜੇ ਸਾਧ ਨੇ, ਸਾਧ ਸਾਧ ਨਾਮ ਕਿਸੇ ਲਿਬਾਸ ਦਾ ਨਹੀਂ ਜੇ, ਸਾਧ ਨਾਮ ਕਿਹਦਾ ਜੇ, ਜਿਹਨੇ ਆਪਣੇ ਸਰੀਰ ਨੂੰ ਮਨ ਨੂੰ ਸਾਧ ਲਿਆ। ਗੁਰਬਾਣੀ ਕੇ ਅੰਮ੍ਰਿਤ ਬਚਨ ਜੇ, ਜਾਸ ਜਪਤ ਹਰ ਹੋਵੇ ਸਾਧ, ਜਪਦਿਆਂ ਜਪਦਿਆਂ ਜੀ ਦਾ ਮਨ ਸਾਧਿਆ ਗਿਆ ਹੈ, ਮਨ ਨੂੰ ਆਪਣੇ ਵਸ ਕਰ ਲਿਆ ਹੈ। ਆ ਦਸ ਇੰਦਰੀਆਂ ਨੇ ਕਿੱਥੇ ਟਿਕਦੀਆਂ ਜੇ ਗੁਰਮੁਖੋ, ਅੱਖਾਂ ਕਿਤੇ ਟਿਕਦੀਆਂ ਨੇ, ਕੰਨ ਕਿਤੇ ਟਿਕਦੇ ਨੇ, ਜਿਸ ਨੇ ਦਸ ਇੰਦਰੀਆਂ ਨੂੰ ਵਸ ਕਰ ਲਿਆ ਉਹਦਾ ਨਾਮ ਹੈ ਸਾਧ। ਜਿਹਨੂੰ ਮੇਰੇ ਸਤਿਗੁਰੂ ਜੀ ਅੰਮ੍ਰਿਤ ਬਾਣੀ ਵਿੱਚ ਬਚਨ ਕਹਿੰਦੇ ਨੇ, ਦਸ ਇੰਦਰੀ ਕਰ ਰਾਖੈ ਵਾਸ, ਤਾਂ ਕਹਿ ਆਤਮ ਹੋਏ ਪ੍ਰਗਾਸ। ਇਹਨਾਂ ਦਸਾਂ ਗੋਲਕਾਂ ਨੂੰ ਜਿਹੜਾ ਵਸ ਕਰ ਲੈਂਦਾ ਹੈ ਉਹਦਾ ਨਾਮ ਹੈ ਸਾਧ। ਤੇ ਜਿਹੜਾ ਉਹ ਗੋਲਕਾਂ ਵਸ ਕਰ ਜਾਂਦਾ ਹੈ, ਦਰਵਾਜ਼ੇ ਬੰਦ ਕਰ ਲੈਂਦਾ ਹੈ, ਜਿਹਨੂੰ ਕਹਿੰਦੇ

ਜਿਤ ਮਿਰਗ ਪੜਤ ਹੈ ਚੋਰੀ, ਗੁਰ ਦੇਖ ਲਾਈ ਬੋਲੋ ਜੀ ਮੋਰੀ। ਗੁਰੂ ਕੋਲ ਆ ਗਏ, ਗੁਰੂ ਨੇ ਮੋਗੇ ਦਿਖਾ ਦਿੱਤੇ ਨੇ, ਆ ਮੋਰੀਆਂ ਦਰਵਾਜੇ ਵਿਖਾ ਦਿੰਦੇ ਨੇ, ਇਹਨਾਂ ਅੰਦਰ ਮਿਰਗ ਆ ਜਾਂਦੇ ਨੇ, ਵਿਕਾਰ ਰੂਪੀ ਖੇਤੀ ਨੂੰ ਚੋਕੇ ਤੁਰ ਜਾਂਦੇ ਨੇ। ਗੁਰੂ ਨੇ ਦਿਖਾ ਦਿੱਤਾ, ਗੁਰ ਦੇਖ ਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ, ਮੂੰਦ ਲੀਏ ਬੰਦੇ ਕਰਤੇ ਦਰਵਾਜੇ, ਮੂੰਦ ਲੀਏ ਦਰਵਾਜੇ ਬਾਜੀ ਵਾਲੀ ਅਣਹਦ ਬਾਜੇ, ਕੁੰਭ ਕਮਲ ਜਲ ਭੇੜ ਭਰਿਆ, ਜਲ ਕੁੰਭ ਕਮਲ ਜਲ ਭਰਿਆ। ਕਹਿੰਦੇ ਹੁਣ ਅੰਦਰ ਜਿਹੜਾ ਕਮਲ ਹੈ ਕੁੰਭ ਉਹ ਸ਼ਬਦ ਨਾਲ ਭਰ ਗਿਆ। ਗਰੀਬ ਨਿਵਾਜ ਕਿਰਪਾ ਕਰਦੇ ਨੇ ਜਿਨ੍ਹੇ ਸਾਧਿਆ ਮਨ ਨੂੰ। ਸ੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਪੌੜੀ ਬੜੀ ਕਮਾਲ ਦੀ ਲਿਖੀ ਜੇ। ਲੋਕ ਤੀਰਥਾਂ ਤੇ ਜਾਂਦੇ ਨੇ, ਤੁਸੀਂ ਆਖੋਗੇ ਜੀ ਸਤਨਾਮ ਸ਼੍ਰੀ, ਫਿਰ ਆਖੋ ਸਤਨਾਮ ਸ਼੍ਰੀ, ਟਿਕਾ ਹੋਰ ਬਣ ਜਾਵੇ। ਲੋਕ ਤੀਰਥਾਂ ਤੇ ਜਾਂਦੇ ਨੇ, ਜ਼ਰੂਰ ਜਾਣਾ ਚਾਹੀਦਾ ਹੈ, ਪਰ ਤੀਰਥ ਬਣੇ ਕਾਹਦੇ ਕਰਕੇ ਨੇ? ਨਾਮ ਕਰਕੇ। ਤੀਰਥ ਕਹਿੰਦੇ ਅਸੀਂ, ਲੋਕ ਕਹਿੰਦੇ ਮੈਲ ਲਾ ਆਏ ਹਾਂ, ਪਾਪ ਲਾ ਆਏ ਹਾਂ। ਜੇ ਤੀਰਥਾਂ ਤੇ ਜਾਂਦੇ, ਤੀਰਥਾਂ ਤੇ ਜਦੋਂ ਪਾਪ ਚੜ ਜਾਂਦੇ, ਉਹ ਤੀਰਥਾਂ ਦੇ ਪਾਪਾਂ ਨੂੰ ਪਵਿੱਤਰ ਕੌਣ ਕਰਦਾ ਹੈ? ਭਾਈ ਗੁਰਦਾਸ ਸਾਹਿਬ ਜੀ ਦੇ ਬੋਲ ਤੁਹਾਡੇ ਨਾਲ ਸਾਂਝੇ ਕਰਨ ਲੱਗਾ। ਭਾਈ ਸਾਹਿਬ ਜੀ ਕਹਿੰਦੇ ਤੀਰਥ ਨਹਾਤਾ ਹੈ, ਤੀਰਥ ਨਹਾਤਾ ਹੈ, ਨਹਾਤਾ ਘੁੱਟ ਕੇ ਨਹਾਉਣਾ, ਤੀਰਥਾਂ ਤੇ ਇਸ਼ਨਾਨ ਕਰਨਾ, ਤੀਰਥ ਨਹਾਤਾ ਪਾਪ ਜਾਣ। ਦੁਨੀਆ ਦੇ ਲੋਕ ਕਹਿੰਦੇ ਪਾਪ ਜਿਹੜੇ ਨੇ ਚਲੇ ਜਾਂਦੇ ਨੇ, ਤੀਰਥ ਨਹਾਤਾ ਪਾਪ ਜਾਣ, ਪਤਤ ਉਦਾਹਰਨ ਨਾਓ ਧਰਾਇਆ। ਤੇ ਦੁਨੀਆਂ ਦੇ ਲੋਕਾਂ ਨੇ ਕਹਿ ਦਿੱਤਾ ਜੀ ਇਹਨਾਂ ਦਾ ਨਾਮ ਤੀਰਥਾਂ ਦੇ ਪਤਤਾਂ ਨੂੰ ਪਵਿੱਤਰ ਕਰਨ ਵਾਲਾ ਹੈ, ਤੇ ਤੀਰਥ ਮੈਲੇ ਹੋ ਗਏ, ਤੀਰਥ ਪਾਪਾਂ ਕਰਕੇ ਕਾਲੇ ਹੋ ਗਏ। ਤੀਰਥ ਨਾਤਿਆਂ ਪਾਪ ਜਾਣ, ਪਤਤ ਉਦਾਹਰਨ ਨਾਉ ਧਰਾਇਆ। ਤੀਰਥ ਹੋਣ ਸਕਾਰ ਤੇ ਸਾਧ ਜਣਾ ਦਾ ਦਰਸ਼ਨ ਪਾਇਆ। ਜਿਨ੍ਹਾਂ ਨੇ ਮਨ ਨੂੰ ਸਾਧਿਆ ਹੈ, ਜਦੋਂ ਉਹ ਜਾਂਦੇ ਨੇ ਤੀਰਥ ਵੀ ਪਵਿੱਤਰ ਹੋ ਜਾਂਦੇ ਨੇ। ਇਹ ਸਾਧ ਦੀ ਮਹਿਮਾ ਹੈ ਜਿਨ੍ਹੇ ਮਨ ਨੂੰ ਸਾਧਿਆ ਹੈ। ਤੀਰਥ ਹੋਣ ਸਕਾਰ ਤੇ ਸਾਧ ਜਣਾ ਦਾ ਦਰਸ਼ਨ ਪਾਇਆ। ਉਪਮਾ ਸਾਧ ਅਗਾਧ ਬੋਧ, ਕੋਟ ਮੱਦੇ ਕੋ ਸਾਧ ਸੁਣਾਇਆ। ਕਹਿੰਦੇ ਸਾਧ ਦੀ ਉਪਮਾ ਭਾਈ ਸਾਹਿਬ ਜੀ ਕਹਿੰਦੇ ਨੇ ਉਹ ਕੀਤੀ ਨਹੀਂ ਜਾ ਸਕਦੀ, ਪਰ ਕੋਟ ਮੱਧੇ ਕਰੋੜਾਂ ਦੇ ਵਿੱਚੋਂ ਕੋਈ ਸਾਧ ਦਿਖਾਇਆ। ਜਿਹਨੂੰ ਤੇਗ ਬਹਾਦਰ ਸੱਚੇ

ਕਰੋੜਾਂ ਦੇ ਵਿੱਚੋਂ ਕੋਈ ਹੈ ਜਿਹੜਾ ਮਹਾਰਾਜ ਕਹਿੰਦੇ ਨੇ ਚੇਤੇ ਆ ਗਿਆ ਹੈ। ਤੇ ਸਾਧ ਸੰਗਤ ਵਿੱਚ ਆਪਾਂ ਕਹਿੰਦੇ ਸਾਧ ਸੰਗਤ, ਇਸ ਸੰਗਤ ਵਿੱਚ ਬੜੀਆਂ ਬੜੀਆਂ ਬਖਸ਼ੀਆਂ ਪਿਆਰੀਆਂ ਰੂਹਾਂ ਸੱਜੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਸੰਗ ਕਰਨ ਦੇ ਨਾਲ ਜੀਵਨ ਦਾ ਬੇੜਾ ਪਾਰ ਹੋ ਜਾਂਦਾ ਹੈ। ਸ੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਿੱਤ ਸਾਂਝਾ ਕਰਾਂ ਮੈਂ, ਅਗਾਂਹ ਨਹੀਂ ਤੁਰਨਾ, ਮਿੰਟ ਮੇਰੇ 4-5 ਬਾਕੀ ਬਚੇ ਨੇ। ਸੰਗਤ ਵਿੱਚ ਆਉਣ ਦਾ, ਸਾਧ ਦੀ ਸੰਗਤ ਕਰਨ ਦਾ, ਰੱਬ ਦੇ ਪਿਆਰਿਆਂ ਦੀ ਸੰਗਤ ਕਰਨ ਦਾ ਕਿੰਨਾ ਕੁ ਲਾਭ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਸਾਧ ਸੰਗ, ਬਚਨ ਫਿਰ ਸਾਧ ਆ ਗਿਆ ਜੀ ਕਿਉਂਕਿ ਇੱਕੇ ਵਿਸ਼ੇ ਤੇ ਬਾਤ ਚੱਲਣੀ ਹੈ। ਸਾਧ ਸੰਗ ਦ੍ਰਿਸ਼ਟ ਦਰਸ਼ਕ ਹੈ ਬ੍ਰਹਮ ਧਿਆਨ। ਸਾਧ ਕੱਲਾ ਕੱਲਾ ਖਰਪੜਾ, ਸਾਧ ਸੰਗ ਦ੍ਰਿਸ਼ਟ ਦਰਸ਼ਕ ਹੈ ਬ੍ਰਹਮ ਧਿਆਨ। ਸੋਈ ਤੋਂ ਆ ਸਾਧ ਸੰਗ ਦ੍ਰਿਸ਼ਟ ਬੇਕਾਰ ਹੈ। ਦੋ ਬੋਲ ਆ ਗਏ ਜੀ, ਇੱਕ ਆਇਆ ਸਾਧ ਤੇ ਇੱਕ ਆਇਆ ਅਸਾਧ। ਸਾਧ ਸੰਗਤ ਵਿੱਚ ਆਏ, ਰੱਬ ਦੇ ਪਿਆਰਿਆਂ ਦਾ ਸੰਗ ਹੋਇਆ, ਨੇਤਰਾਂ ਨਾਲ ਗੁਰੂ ਦੇ ਦਰਸ਼ਨ ਦੀਦਾਰ ਹੋਏ ਤੇ ਸੰਗਤ ਵਿੱਚ ਆਉਣ ਦੀ ਕਿਰਪਾ ਬਣ ਗਈ, ਇਹਨਾਂ ਨੇਤਰਾਂ ਵਿੱਚ ਬ੍ਰਹਮ ਦਾ ਧਿਆਨ ਆ ਗਿਆ। ਸੋਈ ਤੋਂ ਅਸਾਧ ਸੰਗ ਦ੍ਰਿਸ਼ਟ ਵਿਕਾਰ ਹੈ। ਤੇ ਜੇ ਅਸਾਧ ਦਾ ਸੰਗ ਹੈ, ਰੱਬ ਤੋਂ ਦੂਰ ਬੰਦਿਆਂ ਦਾ ਸੰਗ ਹੈ, ਤੇ ਜਿੱਥੇ ਬ੍ਰਹਮ ਦਾ ਧਿਆਨ ਆਉਣਾ ਸੀ ਉੱਥੇ ਬ੍ਰਹਮ ਦਾ ਧਿਆਨ ਥੋੜ੍ਹੀ ਆਉਂਦਾ ਜੇ, ਉੱਥੇ ਤੇ ਇਹਨਾਂ ਅੱਖਾਂ ਵਿੱਚ ਵਿਕਾਰ ਪੈਦਾ ਹੋ ਜਾਂਦੇ ਨੇ। ਪਹਿਲਾ ਬਚਨ ਹੈ, ਇੱਕ ਲੈਣ ਵਿੱਚ ਦੋ ਦ੍ਰਿਸ਼ਟਾਂਤ ਨੇ, 4 ਲੈਣਾਂ ਨੇ, 8 ਦ੍ਰਿਸ਼ਟਾਂਤ ਨੇ। ਸੋਈ ਤੋਂ ਅਸਾਧ ਸੰਗ ਦ੍ਰਿਸ਼ਟ ਵਿਕਾਰ ਹੈ। ਦੂਜਾ ਬੋਲ ਕਹਿੰਦੇ ਨੇ ਸਾਧ ਸੰਗ ਸ਼ਬਦ ਸੁਰਤ ਕੈ ਬ੍ਰਹਮ ਗਿਆਨ। ਸਾਧ ਸੰਗ ਸ਼ਬਦ ਸੁਰਤ ਕੈ ਬ੍ਰਹਮ ਗਿਆਨ। ਸਾਧ ਸੰਗਤ ਵਿੱਚ ਕੀ ਹੈ? ਸ਼ਬਦ। ਤੇ ਜਦੋਂ ਸੰਗਤ ਵਿੱਚ ਬੈਠਣਾ ਹੈ ਸੁਰਤ ਦੀ ਇਕਾਗਰਤਾ ਬਣ ਜਾਣੀ ਹੈ, ਜਦੋਂ ਸੁਰਤ ਦੀ ਇਕਾਗਰਤਾ ਬਣ ਗਈ ਤੇ ਫਿਰ ਉਹ ਸ਼ਬਦ ਵਿੱਚ ਚਲੇ ਜਾਣੀ ਹੈ, ਉਸ ਸੁਰਤ ਵਿੱਚ ਚੱਲ ਪੈਣਾ ਹੈ ਸਤਨਾਮ ਸ਼੍ਰੀ। ਤੇ ਸ਼ਬਦ ਕੀ ਹੈ? ਬ੍ਰਹਮ। ਤੇ ਜਦੋਂ ਸ਼ਬਦ ਸੁਰਤ ਵਿੱਚ ਆ ਗਿਆ ਉਦੋਂ ਬ੍ਰਹਮ ਦਾ ਗਿਆਨ ਹੋ ਗਿਆ, ਸੌਖਾ ਜਿਹਾ ਅਰਥ ਹੈ। ਤੇ ਅੱਧੇ ਬੋਲ ਵਿੱਚ ਕਹਿੰਦੇ ਨੇ ਸੋਈ ਤੋਂ ਅਸਾਧ ਸੰਗ ਬਾਦ ਅਹੰਕਾਰ ਹੈ। ਅਗਰ ਸਾਧ ਦਾ ਸੰਗ ਨਹੀਂ ਹੋਇਆ, ਅਸਾਧ ਦਾ ਹੋਇਆ, ਜਿੱਥੇ ਬ੍ਰਹਮ ਦਾ ਗਿਆਨ ਗੁਰਮੁਖੋਂ ਪੈਦਾ ਹੋਣਾ ਸੀ ਉੱਥੇ ਬੰਦਾ ਹੰਕਾਰੀ ਬਣ ਗਿਆ। ਕਿਉਂ? ਸਾਧ ਸੰਗਤ ਤੋਂ ਸੱਖਣਾ ਹੋ ਗਿਆ। ਹਾਂਜੀ, ਕਈ ਵਾਰ ਕਥਾ ਤਾਂ ਭਾਈ ਨੇ ਕੀਤੀ ਹੈ, ਕੀਰਤਨ ਤੇ ਕੀਤਾ ਹੈ, ਸਮਝ ਜੀ ਨਹੀਂ ਆਈ। ਹਾਂਜੀ, ਏਦਾਂ ਹੋ ਜਾਂਦਾ ਨਾ ਬਾਹਰ ਜਾ ਕੇ, ਸਮਝ ਨਹੀਂ ਆਈ, ਪਰ ਇੱਥੇ ਆਉਣਾ ਕਿਤੇ ਨਿਸਫਲ ਗਿਆ ਹੈ? ਨਾ ਨਾ, ਬੜੀ ਗੁਰੂ ਕੀ ਕਿਰਪਾ ਵਰਤੀ ਹੈ। ਤੀਸਰਾ ਬੋਲ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਥਾ ਕੀਰਤਨ ਦੀ ਸਮਝ ਆਈ ਜਾਂ ਨਹੀਂ ਆਈ, ਟਕਾ ਬਣਿਆ ਜਾਂ ਨਹੀਂ ਬਣਿਆ, ਪਰ ਗੁਰੂ ਕੀ ਕਿਰਪਾ ਇੱਥੋਂ ਮਿਲ ਜਾਣੀ ਹੈ। ਸੁਣੋ, ਸਾਧ ਸੰਗ ਅਸਨ ਬਸਨ ਕੈ ਮਹਾਂ ਪ੍ਰਸਾਦ। ਫਿਰ ਅਰਜ ਕਰਨ ਲੱਗਾ ਜੀ, ਬੜਾ ਸੋਹਣਾ ਬੋਲ ਜੇ, ਸਾਧ ਸੰਗ ਅਸਨ ਬਸਨ ਕੈ ਮਹਾਂਪ੍ਰਸਾਦ। ਜਿਸ ਵੇਲੇ ਸਾਧ ਸੰਗਤ ਦੀ ਸ਼ੋਹ ਪ੍ਰਾਪਤ ਹੋਈ, ਮੇਰੇ ਗੁਰੂ ਨੂੰ ਨੱਕ ਮਸਤਕ ਹੋਏ, 4 ਸ਼ਫੇਰੇ ਪ੍ਰਦਖਣਾ ਗੁਰੂ ਦੀਆਂ ਕੀਤੀਆਂ ਨੇ, ਪ੍ਰਦਖਣਾ ਡੰਡੌਤ ਕਰ ਮਸਤਕ ਚਰਨ ਕਮਲ ਗੁਰ ਲਾਇਆ, ਸਤਿਗੁਰ ਪੁਰਖ ਦਇਆਲ ਹੋਏ ਵਾਹਿਗੁਰੂ ਸੱਚ ਮੰਤਰ ਸੁਣਾਇਆ, ਫਿਰ ਨਮਸਕਾਰ ਕੀਤੀ, ਗੁਰੂ ਦੀ ਕਿਰਪਾ ਵਰਤ ਗਈ, ਤੇ ਜਾਂਦਿਆਂ ਜਾਂਦਿਆਂ ਦੋਨੋਂ ਹੱਥ ਕਰਕੇ ਦੇਗ ਲਈ, ਦੇ ਗੁਰੂ ਤੇ ਪ੍ਰਵਾਨ, ਤੇ ਫਿਰ ਖਾਲੀ ਕਿੱਥੋਂ ਚਲਾ ਗਿਆ? ਕਿਰਪਾ ਮਿਲ ਗਈ। ਅਗਰ ਜੇ ਸਾਧ ਸੰਗਤ ਦਾ ਸੰਗ ਨਾ ਹੋਵੇ, ਅਸਾਧ ਦਾ ਹੋ ਜਾਵੇ, ਸੋਈ ਤੋ ਅਸਾਧ ਸੰਗ ਬਿਖਮ ਆਹਾਰ ਹੈ। ਬਿਖਮ, ਜੇ ਰੱਬ ਦੇ ਪਿਆਰਿਆਂ ਦਾ ਸੰਗ ਨਹੀਂ, ਜਿਹੜੀਆਂ ਚੀਜ਼ਾਂ ਨਹੀਂ ਖਾਣ ਵਾਲੀਆਂ ਗੁਰੂ ਨੇ ਪਰਹੇਜ ਕੀਤੀਆਂ, ਮਨਾ ਕੀਤੀਆਂ, ਰੋਕੀਆਂ ਨੇ, ਉਹਨਾਂ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦਾ ਹੈ, ਨਸ਼ਿਆਂ ਵਿੱਚ ਗਰਕ ਹੋ ਜਾਂਦਾ ਹੈ, ਗੁਰੂ ਨਾਲੋਂ ਪ੍ਰੀਤੀ ਟੁੱਟ ਜਾਂਦੀ ਹੈ। ਸਾਧ ਸੰਗ ਅਸਨ ਬਸਨ ਕੈ ਮਹਾਂਪ੍ਰਸਾਦ, ਸੋਈ ਤੋਂ ਅਸਾਧ ਸੰਗ ਬਿਖਮ ਆਹਾਰ ਹੈ। ਚੌਥਾ ਬੋਲ, ਦੁਰਮਤ ਜਨਮ ਮਰਨ ਹੋਏ ਅਸਾਧ ਸੰਗ, ਗੁਰਮਤ ਸਾਧ ਸੰਗ ਮੁਕਤ ਦਵਾਰ ਹੈ। ਅਗਰ ਟੁੱਟਿਆਂ ਦਾ ਸੰਗ ਮਿਲ ਜਾਂਦਾ, ਦੁਰਮਤੀਆ ਬਣ ਜਾਂਦਾ, ਜੰਮਦਾ ਤੇ ਮਰਦਾ, ਮਰਦਾ ਤੇ ਜੰਮਦਾ, ਗੁਰਮਤ ਸਾਧ ਸੰਗ ਮੁਕਤ ਦਵਾਰ ਹੈ। ਅਗਰ ਰੱਬ ਦੇ ਪਿਆਰਿਆਂ ਦਾ ਸੰਗ ਹੈ
ਤੇ ਮੋਕਸ਼ ਦੇ ਦਰਵਾਜ਼ੇ ਖੁੱਲ ਜਾਂਦੇ ਨੇ। ਅੱਜ ਆਪਾਂ ਸਲੋਕ ਦੀ ਕੱਲੀ ਸਾਂਝ ਕੀਤੀ ਹੈ, ਸ਼ਬਦ ਮੈਂ ਪਹਿਲਾਂ ਪਦਾ ਪੜ੍ਹਿਆ ਸੀ ਪਰ ਮੇਰਾ ਕਲਗੀਆਂ ਵੱਲੇ ਪਾਤਸ਼ਾਹ ਵੱਲੇ ਸੁਰਤ ਚਲੇ ਗਈ, ਮਹਿਮਾ ਗਾਹ ਤੁਰ ਪਈ। ਮਹਿਮਾ ਤੇ ਮੁੱਕਦੀ ਨਹੀਂ ਹੈ, ਏਦਾਂ ਨਹੀਂ ਹੋਇਆ ਕਰਦਾ ਵੀ 10 ਮਿੰਟ ਹੋਰ ਲਾ ਲਈਏ ਸਮਾਪਤੀ ਹੋ ਜਾਵੇ, ਨਾ ਨਾ, ਸਰੀਰਾਂ ਨੇ ਚਲੇ ਜਾਣੇ ਨੇ। ਗੁਰੂ ਦੀ ਮਹਿਮਾ ਜੁਗੋ ਜੁਗ ਅਟਲ ਹੈ, ਅਟਲ ਹੀ ਰਹਿਣੀ ਹੈ। ਆਓ 2 ਮਿੰਟ ਦਾ ਸਮਾਂ ਪਿਆਰ

ਕਰ ਸਾਂਤ ਸੁਖ ਮਨ ਆਏ ਵਸਿਆ। ਸਦਾ ਕੁਰਬਾਨ ਕੀਤਾ ਗੁਰੂ ਵਿਟੋ ਕਹਿ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਏ ਸਹਾਏ। ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ, ਘਰ ਨਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ, ਦਸਵੇ ਪਾਤਸ਼ਾਹ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਂਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ, ਜੁਗੋ ਜੁਗ ਅਟਲ। ਧੰਨ ਸਤਿਗੁਰੂ ਸ੍ਰੀ ਗੁਰੂ

ਅਣਡਿਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ।

ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹੇ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ।

ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਧੰਨ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਕੀਤੀ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਦੀਵਾਨਾ ਅੰਦਰ ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਜਾਪ ਆਸਾ ਕੀ ਵਾਰ ਦੇ ਕੀਰਤਨ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਦਰ ਘਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਜੀ ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ ਮਨੋਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਆਪ ਜੀਆਂ ਦੇ ਦਰ ਘਰ ਦੇ ਪ੍ਰੀਤਵਾਨ ਸੇਵਕ ਪਰਿਵਾਰ ਵੱਲੋਂ ਜਸਨੂਰ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਮਹਾਰਾਜ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ ਬਰਨਾਲਾ ਸੰਗਰੂਰ ਅਤੇ ਮਲੇਰਕੋਟਲਾ ਦੇ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ ਬੀਬੀ ਦਮਨਦੀਪ ਕੌਰ ਜੀ ਢੱਡਾ ਅਤੇ ਸਮੂਹ ਪਰਿਵਾਰ ਵੱਲੋਂ ਪਰਮਿੰਦਰ ਸਿੰਘ ਢੱਡਾ ਦੀ ਯਾਦ ਵਿੱਚ ਮਹਾਰਾਜ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ ਕਿਰਪਾ ਕਰਨੀ ਸਮੂਹ ਸੇਵਕ ਪਰਿਵਾਰਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਭਰੋਸਾ ਬਖਸ਼ਿਸ਼ ਕਰਨਾ ਕਿਰਤ ਕਮਾਈਆਂ ਵਿੱਚ ਵਰਕਤਾਂ ਬਖਸ਼ਣੀਆਂ ਬੱਚਿਆਂ ਨੂੰ ਦੁਨਿਆਵੀ ਵਿਦਿਆ ਦੇ ਸਹਿਤ ਬ੍ਰਹਮ ਵਿਦਿਆ ਦੀ ਦਾਤ ਬਖਸ਼ਿਸ਼ ਕਰਨੀ ਮਾੜੀ ਭੈੜੀ ਸੰਗਤ ਵਿਸ਼ੇ ਵਿਕਾਰਾਂ ਤੋਂ ਬਚਾ ਕੇ ਮਾਤਾ ਪਿਤਾ ਦੇ ਆਗਿਆਕਾਰੀ ਬਣਾ ਕੇ ਰੱਖਣਾ ਮਨੋਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਛਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ ਕਿਰਪਾ ਕਰੋ ਮਿਹਰਬਾਨ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ

ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਬੇਅੰਤ ਕਿਰਪਾ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ। ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਗੁਰਬਾਣੀ ਪੜ੍ਹ ਸੁਣ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਧੰਨਵਾਦੀ ਹਾਂ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲਿਆਂ ਦੇ, ਜੋ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਆਪ ਜੀ ਨੂੰ ਸਰਵਣ ਕਰਵਾ ਰਹੇ ਸਨ। ਆਓ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ ਭਾਈ ਤਰਲੋਕ ਸਿੰਘ ਜੀ ਪਾਉਂਟਾ ਸਾਹਿਬ ਵਾਲਿਆਂ ਦੇ ਜਥੇ ਨੂੰ ਗੁਰਬਾਣੀ ਕੀਰਤਨ ਰਾਹੀਂ ਆਪ ਸੰਗਤਾਂ ਨਾਲ ਸਾਂਝ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਹ ਅਰਦਾਸ ਹਮਾਰੀ ਸੁਆਮੀ ਵਿਸਰਨਾਹੀਂ ਸੁਖਦਾਤੇ ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ ਭਾਈ ਤਰਲੋਕ ਸਿੰਘ ਜੀ, ਸ੍ਰੀ ਪਾਉਂਟਾ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਸੰਗਤਾਂ ਵੱਲੋਂ ਜੱਥੇ ਦਾ ਧੰਨਵਾਦ ਹੈ। ਹੁਣ ਸਮਾਂ ਕਥਾ ਦਾ ਹੈ। ਗਿਆਨੀ ਭਾਈ ਗੁਰਮੇਲ ਸਿੰਘ ਟਰਾਂਟੋ ਵਾਲੇ ਤਿੰਨਾਂ ਪਾਸੋਂ ਚੱਲੀ ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰੀਏ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਨੂੰ ਮੁੱਖ ਰੱਖਦੇ ਹਾਂ। ਹਰ ਸਾਲ ਦੀ ਤਰ੍ਹਾਂ ਸੰਗਰੂਰ, ਬਰਨਾਲੇ ਅਤੇ ਮਲੇਰਕੋਟ ਦੀਆਂ ਸੰਗਤਾਂ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਹੁੰਦੀ ਹੈ। ਅੱਜ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣ ਜਾ ਰਹੇ ਨੇ, ਜਿਨ੍ਹਾਂ ਦੇ ਐਤਵਾਰ ਨੂੰ ਮੇਨ ਹਾਲ ਵਿੱਚ 9:15 ਭੋਗ ਪਾਏ ਜਾਣਗੇ ਅਤੇ ਉਸ ਤੋਂ ਬਾਅਦ ਵਿਸ਼ੇਸ਼ ਦੀਵਾਨ ਸੱਜਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ, ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਕੀ ਬਾਣੀ ਦਾ ਕੀਰਤਨ ਇਤਿਹਾਸ ਸਰਵਣ ਕਰਨਾ ਜੀ। ਆਓ ਬੜੇ ਪਿਆਰ ਦੇ ਨਾਲ ਹੁਣ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰਤਪਾਲ ਨਿਤ ਸਾਰ ਸੰਭਾਲੈ

ਹਜ਼ੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਮੇਸੁਲ ਸਲਾਮ ਹੈ ਸਮਾਸਤੋਲ ਕਲਾਮ ਹੈ ਕਿ ਸਾਹਿਬ ਦੀ ਮਾਗ ਹੈ ਕਿ ਹੁਸਨਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ਼ਕ ਕਿ ਰੋਜ਼ੇ ਦੇਹੰਦ ਹੈ ਸ਼ਬਦ ਗੁਰੂ ਜਾਗਤ ਜੋਤ ਜਪੈ ਨਿਸਬਸੁਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਧੰਨ ਧੰਨ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਬਾਬਾ ਜੀ ਦੀ ਪਾਵਨ ਪਵਿੱਤਰ ਬਾਰਗਾਹ ਵਿੱਚ ਸੁਭਾਈ ਮਾਣ ਗੁਰਸਿੱਖ ਮਾਈ ਭਾਈ ਬਹੁਤ ਹੀ ਪਿਆਰ ਵਿੱਚ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ ਗੁਰੂ ਕੇ ਕੀਰਤਨੀਆਂ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਕੇ ਆਨੰਦ ਪ੍ਰਾਪਤ ਕੀਤਾ ਹੈ ਆਪ ਜੀਆਂ ਨੂੰ ਸ਼ਬਦ ਸਰਵਣ ਕਰਵਾ ਰਹੇ ਸਨ ਗੁਰੂ ਕੇ ਕੀਰਤਨੀਏ ਬਹੁਤ ਹੀ ਪਿਆਰ ਵਿੱਚ ਵਿਸਰ ਨਹੀਂ ਸੁੱਖ ਦਾਤੇ ਇਹ ਅਰਦਾਸ ਹੈ ਇੱਕ ਅਰਦਾਸ ਕਿਹੜੀ ਅਰਦਾਸ ਵਿਸਰ ਨਾਹੀਂ ਸੁੱਖ ਦਾਤੇ ਉਹ ਸੁੱਖਾਂ ਦਾ ਦਾਤਾ ਹੈ ਅਤੇ ਨਾਮ ਤੋਂ ਬਿਨਾਂ ਕਦੇ ਸੁੱਖ ਨਹੀਂ ਮਿਲਦਾ ਸੰਸਾਰ ਵੱਲੇ ਬਹੁਤ ਗਹਿਰਾਈ ਨਾਲ ਤੱਕਣਾ ਕਰੀਏ ਇੱਥੋਂ ਤੱਕ ਕਿ ਸਾਰੀ ਸ੍ਰਿਸ਼ਟੀ ਦਾ ਰਾਜ ਭਾਗ ਮਿਲ ਜਾਵੇ ਉਹਨੂੰ ਤੁਸੀਂ ਆਖੋਗੇ ਜੀ ਰਾਜਾ ਇਹ ਰਾਜਾ ਹੈ ਪਰ ਵਾਸਤਵ ਵਿੱਚ ਗੁਰੂ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਬਚਨ ਨੇ ਰਾਜਾ ਹੋਣ ਦੇ ਬਾਵਜੂਦ ਵੀ ਰਾਜਿਆਂ ਕੋਲ ਸੁੱਖ ਤਾਂ ਹਾਂਜੀ ਸਾਰੇ ਹੀ ਹੁੰਦੇ ਨੇ ਜਿਹੜਾ ਸੁੱਖ ਨਹੀਂ ਉਹਨਾਂ ਕੋਲ ਹੁੰਦਾ ਪਰ ਸਾਹਿਬ ਜੀ ਕਹਿੰਦੇ ਬਹੁਤ ਦੁਖੀ ਹੈ ਤੁਹਾਨੂੰ ਬੋਲ ਯਾਦ ਨੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਫਿਰ ਸਾਹਿਬ ਜੀ ਨੂੰ ਬੇਨਤੀ ਕੀਤੀ ਗਰੀਬ ਨਿਵਾਜ ਵੀ ਰਾਜੇ ਮਹਾਰਾਜਿਆਂ ਕੋਲ ਤਾਂ ਬਹੁਤ ਭਾਰੀ ਭਾਰੀ ਸੁੱਖ ਹੁੰਦੇ ਨੇ ਉਹਨਾਂ ਦਾ ਹੁਕਮ ਚੱਲਦਾ ਹੈ ਆਪ ਜੀ ਨੇ ਇੱਕ ਦੇਸ਼ ਦਾ ਹੀ ਰਾਜਾ ਹੋਵੇ ਕੋਈ ਮੰਤਰੀ ਸ਼ੰਤਰੀ ਹੋਵੇ ਤੇ ਉਹ ਹੀ ਕਹਿੰਦਾ ਮੇਰਾ ਬਹੁਤ ਹੈ ਤੇ ਸਾਰੀ ਸ੍ਰਿਸ਼ਟੀ ਦਾ ਰਾਜਾ ਹੋ ਕੇ ਦੁਖੀ ਹੈ ਸਤਿਗੁਰੂ ਜੀ ਸੁਖੀ ਕੌਣ ਹੈ ਉਹਦੇ ਵੱਲੇ ਵੀ ਇਸ਼ਾਰਾ ਕਰਦੇ ਹੋ ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਨੇ ਹਰ ਕੋ ਨਾਮ ਜਪਤ ਹੋਏ ਸੁਖੀਆ ਜਿਹੜਾ ਜਪਣ ਵਾਲਾ ਹੈ ਜਿਹਦੇ ਰਸਨਾ ਤੇ ਚੱਲਦਾ ਹੈ ਸਤਨਾਮ ਸ਼੍ਰੀ ਵਾਹਿਗੁਰੂ ਕੇਵਲ ਉਹ ਸੁਖੀ ਹੈ ਬਾਕੀ ਸੰਸਾਰ ਵਿੱਚ ਦੁਖੀ ਹੈ ਤੁਹਾਨੂੰ ਸ਼ਬਦ ਯਾਦ ਇੱਥੋਂ ਤੱਕ ਰਾਜਿਆਂ ਦੀ ਗੱਲ ਛੱਡ ਦਿਓ ਜਿਹੜੇ ਅਵਤਾਰ ਪੁਰਬ ਪੁਰਸ਼ ਹੋਏ ਨੇ ਰਾਮ ਚੰਦਰ ਜੀ ਵਰਗੇ ਅਜੇ ਰਾਜੇ ਵਰਗੇ ਇੱਥੋਂ ਤੱਕ ਹੋਰ ਬੜੇ ਬੜੇ ਰਾਜੇ ਹੋਏ ਨੇ ਨਾਮ ਤੋਂ ਬਿਨਾਂ ਤਾਂ ਮਹਾਰਾਜ ਕਹਿੰਦੇ ਉਹ ਦੁਖੀ ਹੋ ਗਏ ਨੇ ਸਹੰਸਰ ਦਾਨ ਦੇ ਇੰਦਰ ਰੋਇਆ ਇੰਦਰ ਰਾਜਾ ਹੈ ਰੋਣਾ ਪੈ ਗਿਆ ਰੋਂਦਾ ਕੌਣ ਹੈ ਜਿਹੜਾ ਹਾਂਜੀ ਦੁਖੀ ਹੋਵੇ ਸੁਖੀ ਥੋੜ੍ਹੀ ਰੋਂਦਾ ਹੈ ਉਹਨਾਂ ਰਾਜਿਆਂ ਨੂੰ ਰੋਣਾ ਪੈ ਗਿਆ ਇੰਦਰ ਵਰਗਿਆਂ ਨੂੰ ਰੋਣਾ ਪੈ ਗਿਆ ਸਹੰਸਰ ਦਾਨ ਦੇ ਇੰਦਰ ਰੋਵਾਇਆ ਪਰਸ ਰਾਮ ਰੋਵੈ ਘਰ ਆਇਆ ਅੱਜ ਐਸੋ ਰੋਵੈ ਭੀਖਿਆ ਖਾਏ ਐਸੀ ਦੁਰਗੈ ਮਿਲੈ ਸਜਾਏ ਰੋਵੈ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ ਆਵਾਜ਼ਾਂ ਮਾਰਦੇ ਨੇ ਜੰਗਲ ਵਿੱਚ ਵਿਛੋੜਾ ਪੈ ਗਿਆ ਸੀ

ਸੀਤਾ ਸੀਤਾ ਪੁਕਾਰਦੇ ਨੇ, ਰੋਣਾ ਪੈ ਗਿਆ, ਦੁਖੀ ਹੋ ਗਏ ਨੇ। ਸੀਤਾ ਲਖਮਨ ਵਿਛੜ ਗਿਆ, ਰੋਵੈ ਦਹਿ ਸਰ ਲੰਕ ਗਵਾਏ। ਦਸ ਸਿਰ ਕਿਉਂ ਕਹਿੰਦੇ? ਉਹ ਬੰਦਾ ਤੇ ਹੈ ਮਨੁੱਖ ਸੀ, ਉਹਦੇ ਸਿਰ ਦਸ ਥੋੜੀ ਸੀ। ਦਹਿ ਸਰ ਤਾਂ ਕਹਿੰਦੇ ਵੀ ਉਹ ਸੂਝਵਾਨ ਇੰਨਾ ਸੀ ਵੀ ਜਿਹੜੇ ਦਸ ਬੰਦੇ ਬੁੱਧੀ ਵਾਲੇ ਬੈਠੇ ਹੋਣ ਨਾ, ਵਿਦਵਾਨ ਪੁਰਸ਼ ਹੋਣ, ਉਹਨਾਂ ਨਾਲੋਂ ਵੱਧ ਕੇ ਉਹ ਇਕੱਲੇ ਦੀ ਮੱਤ ਸੀ। ਦਹਿ ਸਿਰ, ਹੋਰ ਬੰਦੇ ਦੇ ਦਸ ਸਿਰ ਥੋੜੀ ਲੱਗ ਜਾਂਦੇ ਨੇ ਕਿਤੇ, ਬੰਦਾ ਤੇ ਇੱਕ ਸਿਰ ਵਾਲਾ ਹੀ ਹੈ, ਪਰ ਉਹਦੀ ਸੋਚ ਇੰਨਾ ਵਿਦਵਾਨ ਸੀ, ਵੇਦਾਂ ਸ਼ਾਸਤਰਾਂ ਨੂੰ ਪੜ੍ਹਿਆ ਹੋਇਆ ਸੀ ਵੀ ਬੁੱਧੀ ਜੀਵ ਦਸ ਬੈਠ ਜਾਣ, ਉਹਨਾਂ ਨਾਲੋਂ ਵੱਧ ਕੇ ਸੀ। ਪਰ ਜਦੋਂ ਮੱਤ ਤੇ ਪੜਦਾ ਪੈ ਗਿਆ ਤਾਂ ਉਹਨੂੰ ਵੀ ਪਤਾ ਨੀ ਮੱਤ ਤੇ ਪੜਦਾ ਕਦੋਂ ਪੈ ਜਾਂਦਾ ਹੈ। ਰੋਵੈ ਦਹਿ ਸਰ ਲੰਕ ਗਵਾਏ, ਜਦੋਂ ਲੰਕਾ ਸੜ ਰਹੀ ਸੀ, ਤਬਾਹ ਹੋ ਰਹੀ ਸੀ, ਉਦੋਂ ਫਿਰ ਰੋ ਰਿਹਾ ਸੀ ਵੀ ਜਿੰਨਾ ਲੰਕਾ ਵੱਲੇ ਮੈਂ ਵੇਖਦਾ ਸੀ, ਮੇਰੀ ਲੰਕਾ ਵੱਲੇ ਕੋਈ ਪੈਰ ਨਹੀਂ ਪਾ ਸਕਦਾ, ਰੋਣਾ ਪੈ ਗਿਆ। ਰੋਵੈ ਦਹਿ ਸਰ ਲੰਕ ਗਵਾਏ, ਜਿਹਨ ਸੀਤਾ ਆਂਦੀ, ਇੱਥੇ ਬਿੰਦੀ ਲਾਉਣੀ ਹੈ, ਡੌਰੂ ਆਏ, ਡਮਰੂ ਵਜਾ ਕੇ ਲੈ ਗਿਆ, ਰੋਣਾ ਪੈ ਗਿਆ। ਰੋਵੈ ਦਹਿ ਸਰ ਲੰਕ ਗਵਾਏ, ਜਿਹਨ ਸੀਤਾ ਆਂਦੀ, ਡੌਰੂ ਆਏ, ਰੋਵੈ ਪਾਂਡਵ ਭਏ ਮਜ਼ੂਰ। ਜਿਹਨ ਕੇ ਸੁਆਮੀ ਰਹਿਤ ਹੈ ਦੁਰ ਕ੍ਰਿਸ਼ਨ ਮਹਾਰਾਜ ਕੋਲ ਨੇ, ਪਰ ਰੋਣਾ ਪੈ ਗਿਆ। ਨਾਮ ਤੋਂ ਸਖਣਾ ਰੋਣਾ ਪਵੇਗਾ, ਵਿਸਰ ਨਾਹੀਂ ਸੁਖ ਦਾਤੇ। ਰੋਵੈ ਦਹਿ ਸਰ ਲੰਕ ਗਵਾਏ, ਜਿਨ ਸੀਤਾ ਆਂਦੀ, ਡੋਰੂ ਆਏ, ਰੋਵੈ ਪਾਂਡਵ ਭਏ ਮਜੂਰ, ਜਿਨ ਕੇ ਸੁਆਮੀ ਰਹਿਤ ਹਦੂਰ। ਰੋਵੈ ਜਨਮੇਜਾ ਖੋਏ ਗਿਆ, ਏਕੀ ਕਾਰਨ ਪਾਪੀ ਭਇਆ। ਰੋਵੈ ਸਿੱਖ ਮਸਾਇਕ ਪੀਰ, ਅੰਤ ਕਾਲ ਮਤ ਲਾਗੈ ਭੀੜ। ਰੋਵੈ ਰਾਜੇ ਕੰਨ ਪੜਾਏ ਪਰਥਰੀ ਵਰਗੇ, ਰਾਜੇ ਪੀਪੇ ਵਰਗਿਆਂ ਨੂੰ ਰੋਣਾ ਪੈ ਗਿਆ। ਰੋਵੈ ਕੰਨ ਪੜਾਏ, ਕਹਿੰਦੇ ਕੰਨਾਂ ਵਿੱਚ ਮੁੰਦਰਾਂ ਪਾ ਕੇ ਤੇ ਜੋਗਾ ਜਗ੍ਹਾ ਤੇ ਜਾ ਕੇ ਉਹਨਾਂ ਨੂੰ ਰੋਣਾ ਪੈ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਬਾਲੀ ਰੋਵੈ ਨਾਹੇ ਪਤਾਰ, ਨਾਨਕ ਸਾਹਿਬ ਜੀ ਕਹਿ ਰਹੇ ਨੇ। ਕਈ ਵਾਰ ਇਉਂ ਕਹਿ ਦਿੰਦੇ ਜੀ ਨਾਨਕ ਦੁਖੀ ਆ, ਵੀ ਨਾਨਕ ਵੀ ਦੁਖੀ ਸੀ? ਉਹ ਦੁਖੀ ਨਹੀਂ ਹੈ, ਉਹ ਸੁਖੀ ਹੈ। ਉਹਨਾਂ ਤੇ ਦੁਖੜਿਆਂ ਦੇ ਦੁੱਖ ਦੂਰ ਕੀਤੇ ਨੇ। ਨਾਨਕ ਦੁਖੀਆ ਸਭ ਸੰਸਾਰ, ਮੰਨੇ ਨਾ ਉਹ ਸੋਈ ਜਣ ਜਾਏ, ਔਰੀ ਕਰਮ ਨਾ ਲਿਖੇ ਲਾਏ। ਸੋ ਸੁਖੀਆ ਜਿਸ ਨਾਮ ਆਧਾਰ, ਵੀ ਜਿਸ ਨੂੰ ਕੇਵਲ ਨਾਮ ਦਾ ਆਸਰਾ ਜੇ, ਕੇਵਲ ਉਹ ਸੁਖੀ ਹੈ। ਬਾਕੀ ਤਾਂ ਮਹਾਰਾਜ ਕਹਿੰਦੇ ਸਭ ਸੰਸਾਰ ਦੁੱਖਾਂ ਦੀਆਂ ਪੰਡਾਂ ਖੁੱਲੀਆਂ, ਵੇਖੋ ਮੁੱਕਦੇ ਨਹੀਂ ਦੁੱਖ, ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ, ਦੁੱਖ ਵਿੱਚ ਜੀਓ ਬੁਲਾਇਆ, ਦੁਖੀਆ ਚੱਲਿਆ ਰੋਏ, ਦੁਖੀ ਦੁਣੀ ਸਹੇੜੀਐ, ਜਾਏ ਤਾਂ ਲੱਗੈ ਦੁੱਖ, ਨਾਨਕ ਸੱਚੇ ਨਾਮ ਬਿਣ ਕਿਸੇ ਨਾ ਲੱਥੋ ਭੁੱਖ, ਰੂਪੀ ਭੁੱਖ ਨਾ ਉਤਰੈ, ਜਾਂ ਦੇਖਾਂ ਤਾਂ ਭੁੱਖ, ਜੇਤੇ ਰਸ ਸਰੀਰ ਕੇ ਤੇਤੇ ਲੱਗੈ ਦੁੱਖ। ਦੁੱਖ ਉਦੋਂ ਹੀ ਲੱਗਦਾ ਹੈ, ਹਾਂਜੀ ਦੁੱਖ ਉਦੋਂ ਹੀ ਲੱਗਦਾ ਹੈ, ਕਦੋਂ? ਜਦੋਂ ਵਿਸਤਰ ਜਾਂਦਾ ਹੈ ਸਤਨਾਮ ਸ਼੍ਰੀ, ਬੋਲੋ ਸੰਗ ਕੇ ਜੇ, ਸਤਨਾਮ ਸ਼੍ਰੀ, ਉਦੋਂ ਲੱਗਦਾ ਜਦੋਂ ਨਾਮ ਵਿਸਰ ਜਾਂਦਾ ਹੈ। ਸਾਹਿਬਾਂ ਦੇ ਬੋਲ ਨੇ ਦੁੱਖ ਤਦੇ, ਆਮ ਕਹਿੰਦੇ ਜੀ ਤਦੋਂ ਆਹ ਗੱਲ ਹੋ ਗਈ, ਆਹ ਨਹੀਂ ਸੀ ਕਰਨੀ ਚਾਹੀਦੀ, ਦੁੱਖ ਤਦੇ ਜਾਂ ਵਿਸਰ ਜਾਵੇ, ਵਿਸਰ ਨਾਹੀਂ ਸੁੱਖ ਦਾਤੇ। ਦੁੱਖ ਤਦੋਂ ਆਉਂਦਾ ਹੈ ਜਦੋਂ ਮੇਰੇ ਗੁਰੂ ਗੁਰੂ ਦੇ ਜਾਪ ਨਾਮ ਵਿਸਰ ਜਾਂਦਾ ਹੈ, ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੈ ਦਹਿ ਦਿਸਤਾਵੇ, ਜਿੰਨਾ ਦੌੜੇਗਾ ਉਹਨੀ ਭੁੱਖ ਹੋਰ ਹੋਰ ਹੋਰ, ਤ੍ਰਿਸ਼ਨਾ ਹੋਰ ਵੱਧਦੀ ਜਾਵੇ, ਕਦੇ ਮੁੱਕਦੀ ਥੋੜੀ ਹੈ। ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੈ ਦਹਿ ਦਿਸਤਾਵੇ, ਸਿਮਰਤ ਨਾਮ ਸਦਾ ਸੁਹੇਲਾ, ਸਿਮਰਤ ਨਾਮ, ਬਾਬਾ ਜੀ ਦੀ ਅੰਮ੍ਰਿਤ ਬਾਣੀ ਨੇ ਫੈਸਲਾ ਕਰਨਾ ਹੈ, ਸਿਮਰਤ ਨਾਮ ਸਦਾ ਸੁਹੇਲਾ, ਜਿਸ ਦੇਵੈ ਦੀਨ ਦਇਆਲਾ ਜੀਓ, ਜਿਹਦੇ ਉਹ ਕਿਰਪਾ ਕਰ ਦੇਵੇ ਉਹਨੂੰ ਨਾਮ ਦੀ ਦਾਤ ਮਿਲਦੀ ਹੈ। ਆਪਾਂ ਆ ਕੇ ਕੇਵਲ ਨਾਮ ਮੰਗਣਾ, ਜਿਵੇਂ ਕੱਲ ਬਚਨ ਆਏ ਸੀ, ਆਪ ਜਪਾਏ ਜਪੈ ਸੋ ਨਾਓ, ਆਪ ਗਵਾਏ ਸੋ ਹਾਰ ਗੁਣ ਗਾਓ। ਦਾਤਾ ਜੀ ਸਾਡੀ ਕੋਈ ਤਾਕਤ ਨਹੀਂ ਹੈ, ਅਸੀਂ ਤੁਹਾਡੇ ਦਰ ਦੇ ਭੇਖਾਰੀ ਹਾਂ, ਨਾਮ ਦਾ ਕਿਣਕਾ ਦੇ ਦਿਓ, ਨਾਮ ਦੀ ਖੈਰ ਪਾ ਦਿਓ। ਵੱਡਿਆਂ ਭਾਗਾਂ ਵਾਲਿਓ, ਰੋਜ਼ਾਨਾ ਅੰਮ੍ਰਿਤ ਵੇਲੇ ਵੀ ਹਾਜ਼ਰੀ ਭਰਦੇ ਹੋ, ਫਿਰ ਲੜੀਵਾਰ ਅੰਮ੍ਰਿਤ ਵੇਲੇ ਦੀ ਕਥਾ ਵੇਲੇ ਵੀ ਹਾਜ਼ਰੀ ਭਰਦੇ ਹੋ, ਦੁਪਹਿਰ ਵੇਲੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਵਿਚਾਰ ਚੱਲਦੀ ਉਹਦੀ ਵੀ ਹਾਜ਼ਰੀ ਭਰਦੇ ਹੋ,
ਅੱਜ ਦਾ ਕਵਿਤ ਜਿਹੜਾ ਹੈ 407ਵਾਂ ਕਵਿਤ ਹੈ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ। ਬਹੁਤ ਪਿਆਰੇ ਅੰਮ੍ਰਿਤ ਬਚਨ ਆ ਰਹੇ ਨੇ, ਆਓ ਸਾਂਝ ਕਰਨ ਦਾ ਯਤਨ ਕਰੀਏ।

ਸਹਿਜ ਵਿੱਚ ਆਖੋ ਜੀ ਸਤਨਾਮ ਸ਼੍ਰੀ ਸ਼੍ਰੀ ਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਇੱਕ ਬਿੱਤ ਲਿਖਦੇ ਨੇ, ਕਹਿੰਦੇ ਦੈਤ ਸੁੱਤ। ਤੁਸੀਂ ਬਹੁਤ ਵਾਰ ਤੁਹਾਡੇ ਅੱਖਾਂ ਦੇ ਸਾਹਮਣੇ ਤਜਰਬੇ ਰਹਿਣੇ ਜ਼ਿੰਦਗੀ ਦੇ, ਕਈ ਵਾਰ ਬਹੁਤ ਵਾਰ ਮਾਂ ਬਾਪ ਬਹੁਤ ਗੁਰਮੁਖ ਹੁੰਦੇ ਨੇ ਪਰ ਜਨਮ ਲੈਣ ਵਾਲਾ ਪੁੱਤਰ ਜਿਹੜਾ ਉਹਦੀ ਬਿਰਤੀ ਮਾਂ ਬਾਪ ਤੋਂ ਵੱਖਰੀ ਹੋ ਜਾਂਦੀ ਹੈ। ਜੋ ਮਾਂ ਬਾਪ ਦੀ ਬਿਰਤੀ ਸੀ ਉਸ ਬਿਰਤੀ ਵੱਲੇ ਉਹ ਨਹੀਂ ਤੁਰਿਆ, ਹੈ ਤੇ ਬਿਰਤੀ ਉਹਨਾਂ ਦੀ ਸੀ। ਕਈ ਮਨੁੱਖ ਮੇਰੀ ਨਿਗਾਹ ਵਿੱਚ ਇੱਦਾਂ ਵੀ ਮੌਜੂਦ ਨੇ ਜਿਨ੍ਹਾਂ ਦੇ ਮਾਂ ਬਾਪ ਬਿਲਕੁਲ ਗੁਰੂ ਨਾਲ ਨਹੀਂ ਸੀ ਜੁੜੇ ਹੋਏ ਪਰ ਉਹਨਾਂ ਦੇ ਔਲਾਦ ਜਿਹੜੀ ਹੈ ਗੁਰੂ ਨਾਲ ਇੱਕ ਮਿੱਕ ਹੋਈ ਪਈ ਹੈ, ਮੇਰੇ ਨੇਤਰਾਂ ਦੇ ਸਾਹਮਣੇ ਮੌਜੂਦ ਨੇ। ਇਹ ਗੁਰੂ ਦੀ ਰਹਿਮਤ ਹੈ। ਪਰ ਸਾਹਿਬ ਜੀ ਕਹਿੰਦੇ ਕਮਾਲ ਦੀ ਬਾਤ ਹੈ, ਦੇਖੋ ਦੈਤ ਸੁੱਤ, ਦੈਤ ਨਾਮ ਹੈ ਦੈਂਤ ਦਾ, ਸੁੱਤ ਨਾਮ ਹੈ ਪੁੱਤਰ ਦਾ। ਭਗਤ ਭਗਤ ਪੈਦਾ ਹੋਇਆ ਹੈ, ਕੌਣ? ਪ੍ਰਹਿਲਾਦ। ਪ੍ਰਹਿਲਾਦ ਜਿਹੜਾ ਹੈ ਭਏ ਪ੍ਰਗਟ ਭਏ, ਕਹਿੰਦੇ ਇੱਕ ਦੈਂਤ ਦੇ ਘਰ ਜਨਮ ਲੈ ਕੇ ਤੇ ਰੱਬ ਦੀ ਬੰਦਗੀ ਵਾਲਾ ਬਣ ਗਿਆ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਦਸਵੀਂ ਵਾਰ ਦੀ ਪੌੜੀ ਕਲਮ ਬੰਦ ਕੀਤੀ ਹੈ, ਕਹਿੰਦੇ ਘਰ ਹਰ ਨਾਖਸ਼ ਦੈਂਤ ਦੇ ਕੱਲਰ ਕਵਲ ਭਗਤ ਪ੍ਰਹਿਲਾਦ। ਕੱਲਰ ਵਾਲੀ ਜ਼ਮੀਨ ਵਿੱਚ ਤਾਂ ਬੀਜਿਆ ਹੋਇਆ ਬੀਜ ਕਦੇ ਉੱਗਦਾ ਨਹੀਂ, ਜਿੱਥੇ ਕੱਲਰ ਉੱਥੇ ਜਿੱਥੇ ਰੋਡ ਹੋਣ ਉਹਨੂੰ ਕੱਲਰ ਕਹਿੰਦੇ ਨੇ, ਰੋਡਾਂ ਵਾਲੀ ਜ਼ਮੀਨ 'ਚ ਕੀ ਪੈਦਾ ਹੋਵੇਗਾ? ਪਰ ਮੇਰੇ ਵਾਹਿਗੁਰੂ ਜੀ ਦੀ ਕੁਦਰਤ ਐਸੀ ਹੈ ਉਸ ਕੱਲਰ ਵਰਗੀ ਧਰਤੀ ਜਿਹੜੀ ਹੈ ਹਰ ਨਾਖਸ਼ ਦੀ, ਉਤੋਂ ਹੀ ਮੇਰੇ ਵਾਹਿਗੁਰੂ ਇੱਕ ਕਮਲ ਦੇ ਫੁੱਲ ਵਰਗਾ ਭਗਤ ਪ੍ਰਗਟ ਕਰ ਦਿੱਤਾ। ਜਿਵੇਂ ਕੱਲਰ ਵਾਲੀ ਜ਼ਮੀਨ ਵਿੱਚ ਕੋਮਲ ਚੀਜ਼ ਉਹ ਵਸਤੂ ਉੱਗ ਜਾਵੇ, ਘਰ ਹਰ ਨਾਖਸ਼ ਦੈਂਤ ਦੇ ਕੱਲਰ ਕਵਲ ਭਗਤ ਪ੍ਰਹਿਲਾਦ। ਤੇ ਜਿਸ ਵੇਲੇ ਪੈਦਾ ਹੋਇਆ ਮਾਂ ਬਾਪ ਨੂੰ ਖੁਸ਼ੀਆਂ ਹੁੰਦੀਆਂ ਹੀ ਹੈ, ਪੁੱਤਰ ਜਨਮ ਲੈਂਦਾ ਹੈ। ਥੋੜਾ ਜਿਹਾ ਵੱਡਾ ਹੋਇਆ ਤਾਂ ਫਿਰ ਸਕੂਲ ਵਿੱਚ ਪੜ੍ਹਨ ਵਾਸਤੇ ਪਾ ਦਿੱਤਾ ਹੈ। ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਪੜ੍ਹਨ ਪਠਾਇਆ ਸਕੂਲ ਵਿੱਚ ਕਿਹਦੇ ਕੋਲ? ਪਾਂਦੇ ਕੋਲ। ਘਰ ਹਰ ਨਾਖਸ਼ ਦੈਂਤ ਦੇ ਕੱਲਰ ਕਵਲ ਭਗਤ ਪ੍ਰਹਿਲਾਦ, ਪੜ੍ਹਨ ਪਠਾਇਆ ਚਾਟ ਸਾਲ ਪਾਂਦੇ ਚਿੱਤ ਹੋਆ ਅਹਿਲਾਦ। ਕਿਉਂਕਿ ਦੈਂਤ ਉਸ ਵੇਲੇ ਰਾਜ ਭਾਗ ਕਮਾ ਰਿਹਾ ਸੀ ਹਰ ਨਾਖਸ਼, ਤੇ ਜਿਹੜੇ ਪੜ੍ਹਾਉਣ ਵਾਲੇ ਟੀਚਰ ਸਨ ਉਹ ਬੜੇ ਪ੍ਰਸੰਨ ਹੋ ਗਏ ਵੀ ਰਾਜੇ ਦਾ ਪੁੱਤਰ ਸਾਡੇ ਕੋਲ ਪੜ੍ਹਨ ਆਇਆ, ਸਾਨੂੰ ਧਨ ਦੌਲਤ ਜ਼ਿਆਦਾ ਮਿਲੇਗਾ। ਪਰ ਉਹਨਾਂ ਵਿਚਾਰਿਆਂ ਨੂੰ ਇਹ ਨਹੀਂ ਸੀ ਪਤਾ ਪੜ੍ਹਾਉਣ ਵਾਲਿਆਂ ਨੂੰ ਵੀ ਜਿਹੜੇ ਬਾਕੀ ਸਕੂਲ ਵਿੱਚ ਨੇ ਉਹਨਾਂ ਨੂੰ ਵੀ ਦੂਸਰੀ ਪੜ੍ਹਾਈ ਵੱਲੋਂ ਹਟਾ ਕੇ ਤੇ ਜਪਾਉਣ ਲੱਗ ਪੈਣਾ ਹੈ ਸਤਨਾਮ ਸ਼੍ਰੀ। ਉਹਨਾਂ ਵਿਚਾਰਿਆਂ ਨੂੰ ਕੀ ਪਤਾ ਸੀ ਵੀ ਇਹ ਕੰਮ ਜਿਹੜਾ ਹੈ ਉਲਟ ਹੋ ਜਾਣਾ, ਉਲਟ ਹੋ ਗਿਆ। ਪੜ੍ਹਨ ਪਠਾਇਆ ਚਾਟ ਸਾਲ, ਚਾਟ ਸਾਲ ਕਹਿੰਦੇ ਸਕੂਲ, ਪੜ੍ਹਨ ਪਠਾਇਆ ਚਾਟ ਸਾਲ ਪਾਂਦੇ ਪੜ੍ਹਾਉਣ ਵਾਲੇ ਚਿੱਤ ਹੋਆ ਅਹਿਲਾਦ, ਖੁਸ਼ ਹੋਏ। ਉਹ ਕੀ ਕਰਦਾ ਹੈ? ਮਨ ਵਿੱਚ ਸਿਮਰੈ ਰਾਮ ਨਾਮ, ਮਨ ਵਿੱਚ ਸਿਮਰੈ ਰਾਮ ਨਾਮ, ਗਾਵੈ ਸ਼ਬਦ ਅਨਾਹਦ ਅਨਾਦ। ਕਹਿੰਦੇ ਮਨ ਵਿੱਚ ਵੀ ਗੁਰੂ ਗੁਰੂ ਦਾ ਜਾਪ ਹੈ ਤੇ ਜਦੋਂ ਸੁਰਤ ਟਿਕ ਜਾਂਦੀ ਹੈ ਫਿਰ ਉੱਚੀ ਧੁਨ ਦੇ ਨਾਲ ਉਸ ਰੰਮੇ ਹੋਏ ਰਾਮ ਜੀ ਦੇ ਨਾਮ ਨੂੰ ਜਪਦਾ ਹੈ। ਤੇ ਜਦੋਂ ਉੱਚੀ ਧੁਨ ਦੇ ਨਾਲ ਜਪਣਾ ਸ਼ੁਰੂ ਕੀਤਾ ਹੈ, ਆਵਾਜ਼ ਧੁਨ ਕਹਿੰਦੇ ਆਵਾਜ਼, ਤੇ ਜਿੰਨੇ ਬਾਕੀ ਸਕੂਲ ਦੇ ਬੱਚੇ ਸਨ ਉਹ ਸਾਰੇ ਮਗਰ ਮਗਰ ਜਪਣਾ ਆਰੰਭ ਕਰ ਦਿੱਤਾ। ਤਾਂ ਹੀ ਤਾਂ ਕਬੀਰ ਸਾਹਿਬ ਜੀ ਨੇ ਬੋਲ ਕਹੇ

ਆਖੋ ਸਤਨਾਮ ਸ਼੍ਰੀ ਕਬੀਰ ਸਾਹਿਬ ਜੀ ਕਹਿੰਦੇ ਏਦਾਂ ਜਪਣਾ ਹੈ ਜਿਵੇਂ ਉਹਨੇ ਆਪ ਜਪਿਆ ਤੇ ਜਪਦਿਆਂ ਜਪਦਿਆਂ ਬਾਕੀਆਂ ਨੂੰ ਵੀ ਜਪਾਉਣਾ ਸ਼ੁਰੂ ਕਰ ਦਿੱਤਾ। ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਉਹਦਾ ਟੀਚਰਾਂ ਵਿਚਾਰਿਆਂ ਨੂੰ ਮਾਸਟਰਾਂ ਨੂੰ ਕੀ ਪਤਾ ਸੀ, ਉਹ ਤਾਂ ਖੁਸ਼ ਬੜੇ ਹੀ ਹੋਏ ਵੀ ਰਾਜੇ ਦਾ ਪੁੱਤਰ ਆਇਆ, ਆਨੰਦ ਬਣ ਗਿਆ, ਬਹੁਤਾ ਜ਼ਿਆਦਾ ਧਨ ਦੌਲਤ ਮਿਲੇਗਾ। ਪਰ ਬਾਤ ਉਲਟ ਬਣ ਗਈ ਹੈ। ਮਨ ਵਿੱਚ ਸਿਮਰੈ ਰਾਮ ਨਾਮ, ਗਾਵੈ ਸ਼ਬਦ ਅਨਾਹਦ ਨਾਹਦ। ਤੇ ਭਾਈ ਸਾਹਿਬ ਜੀ ਕਹਿੰਦੇ

ਵੀ ਸਮਾਧ ਕਿ ਉਹ ਤੇ ਅਚਰਜ ਹੋ ਗਏ ਵੀ ਇਹ ਦੈਂਤ ਦਾ ਪੁੱਤਰ ਹੈ ਤੇ ਉਹਦਾ ਹੀ ਨਾਂ ਪੜੇਗਾ, ਕਵੇਗਾ ਹਰਨਾਖਸ਼ ਜਲ ਹੈ, ਹਰਨਾਖਸ਼ ਥਲ ਹੈ। ਉਹ ਕਹਿੰਦਾ ਰਾਮ ਜਲ ਥਲ ਹੈ, ਰਾਮ ਰਾਮ ਜਪਦਾ ਹੈ। ਉਹ ਹਰਨਾਖਸ਼ ਦੀ ਪੜ੍ਹਾਈ ਪੜ੍ਹਾਉਣ ਦੇ ਉਲਟ ਪੜ੍ਹਾਈ ਚੱਲਦੀ ਹੈ। ਪਰ ਜਿਸ ਵੇਲੇ ਟੀਚਰਾਂ ਦਾ ਬੱਚੇ ਕਹਿਣਾ ਮੰਨਦੇ ਹੀ ਨਹੀਂ ਹੈ, ਪਰ ਜਿਹਦੇ ਕੋਲ ਨਾਮ ਉਹਦਾ ਕਹਿਣਾ ਸਾਰਾ ਹੀ ਮੰਨ ਲੈਂਦੇ ਨੇ। ਇਹ ਤੇ ਨਾਮ ਦੀ ਵਡਿਆਈ ਹੁੰਦੀ ਹੈ ਨਾ। ਗੁਰ ਪਿਆਰੀ ਸੰਗਤ ਜੀ, ਜਿਹਦੇ ਕੋਲ ਨਾਮ ਹੈ ਸੰਸਾਰ ਦੇ ਤਮਾਮ ਜੀਵ ਉਹਦਾ ਹੁਕਮ ਮੰਨਦੇ ਨੇ। ਮੇਰੇ ਗੁਰੂ ਬਾਬਾ ਜੀ ਦੇ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਬਚਨ ਏ, ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਸਭਨਾ ਉਪਰ ਹੁਕਮ ਚਲਾਵੇ। ਐਸਾ ਨਾਮ ਜਪਿਆ ਜਾਵੇ ਗੁਰੂ ਦਾ ਤਾਂ ਮਹਾਰਾਜ ਕਹਿੰਦੇ ਨੇ ਸਾਰਿਆਂ ਤੇ ਹੁਕਮ ਨਾਮ ਦਾ ਚੱਲਦਾ ਏ। ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਧਿਆਈ ਹੈ। ਜੇ ਵਸਤ ਮੰਗੀ ਹੈ ਸਾਈ ਪਾਈ ਹੈ, ਜੇ ਨਾਮ ਚਿੱਤ ਲਾਈ ਹੈ, ਗੋਹਜ ਗੱਲ ਜੀ ਕੀਚੈ ਸਤਿਗੁਰੂ ਪਾਸ ਤਾਂ ਸਰਬ ਸੁੱਖ ਪਾਈ ਹੈ। ਗੁਰ ਪੂਰਾ ਉਪਦੇਸ਼ ਦੇ ਸਭ ਭੁੱਖ ਲਹਿ ਜਾਈ ਹੈ। ਸਾਰੀਆਂ ਵਡਿਆਈਆਂ ਨਾਮ ਦੇ ਵਿੱਚ ਨੇ, ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਧਿਆਈ ਹੈ। ਜੇ ਵਸਤ ਮੰਗੀਏ ਸਾਈ ਪਾਈਏ, ਜੋ ਮਿਲਿਆ ਚਾਹੁੰਦਾ ਹੈ। ਸਾਹਿਬ ਜੀ ਕਹਿੰਦੇ ਨਾਮ ਕਰਕੇ ਸਾਰਾ ਕੁਝ ਮਿਲ ਜਾਂਦਾ ਹੈ। ਪਾਉਂਦੇ ਹੋਏ ਰਹੇ ਬਿਸਮਾਦ। ਫਿਰ ਉਹਨਾਂ ਨੇ ਕੀ ਕੀਤਾ, ਕੁਝ ਨੂੰ ਦਬਕੇ ਮਾਰਨ ਦਾ ਵੀ ਯਤਨ ਕੀਤਾ, ਪਰ ਉਹ ਨਾਮ ਮੰਨਿਆ। ਤੇ ਫਿਰ ਜਿਹੜੇ ਟੀਚਰ ਸਨ ਉਹ ਹਰਨਾਕਸ਼ ਕੋਲ ਜਾ ਕੇ ਕਹਿੰਦੇ ਰਾਜਾ, ਰੱਬ ਤੇ ਤੂੰ ਬਣ ਗਿਆ ਸੀ, ਰੱਬ ਤਾਂ ਤੂੰ ਹਾਂਜੀ ਬਣ ਗਿਆ ਸੀ, ਪਰ ਸ਼ਬਦ ਆ ਗਿਆ ਵਿੱਚ, ਰੱਬ ਤੂੰ ਬਣ ਗਿਆ ਸੀ ਪਰ ਤੇਰਾ ਪੁੱਤਰ ਹੀ ਤੇਰੇ ਰਸਤੇ ਦੀ ਦੀਵਾਰ ਬਣ ਗਿਆ ਹੈ, ਰੋੜਾ ਬਣ ਗਿਆ ਹੈ, ਇਹ ਵੱਖਰੀ ਬਾਤ ਬਣ ਗਈ ਹੈ। ਹਰਨਾਕਸ਼ ਅੱਗੋਂ ਪੁੱਛਦਾ ਹੈ, ਉਹ ਦੈਂਤ ਹੈ, ਕਹਿੰਦੇ ਵੀ ਕੀ ਕਰਦਾ ਹੈ। ਉਹ ਟੀਚਰ ਕਹਿੰਦੇ ਨੇ ਵੀ ਆਪ ਤੇ ਰੱਬ ਰੱਬ ਕਰਦਾ ਹੀ ਹੈ, ਜਿਹੜੇ ਬਾਕੀ ਨੇ ਉਹਨਾਂ ਨੂੰ ਵੀ ਕਰਾਉਂਦਾ। ਕਹਿੰਦੇ ਕਿਵੇਂ ਕਰਦਾ ਹੈ, ਕਹਿੰਦੇ ਹੱਥ ਤੇ ਹੱਥ ਮਾਰਦਾ, ਤੌੜੀਆਂ ਵਜਾ ਵਜਾ ਕੇ ਸਾਜਾਂ ਦੇ ਨਾਲ, ਬਸ ਇੱਕੋ ਹੀ ਰੱਟ ਲਾਈ ਹੋਈ ਹੈ, ਰਾਮ ਰਮਿਆ ਹੋਇਆ ਸਾਰੇ ਥਾਂ ਤੇ ਨੇ। ਪਾਉਂਦੇ ਹੋਏ ਰਹੇ ਬਿਸਮਾਦ ਕੀ ਕਹਿਣ ਲੱਗੇ, ਰਾਜੇ ਪਾਸ ਰਵਾਇਆ ਦੋਖੀ ਦੈਂਤ ਵਧਾਇਆ ਘਾਤ। ਕਹਿੰਦੇ ਉਸ ਵੇਲੇ ਜਾ ਕੇ ਉਹਨੂੰ ਖਬਰ ਦੇ ਦਿੱਤੀ ਵੀ ਇਸ ਤਰ੍ਹਾਂ ਤੇਰਾ ਪੁੱਤਰ ਕਰ ਰਿਹਾ ਹੈ, ਤਾੜੀਆਂ ਮਾਰ ਮਾਰ ਕੇ ਜਾਪ ਕਰਦਾ ਹੈ। ਉਸ ਵੇਲੇ ਰਾਜਾ ਕੀ ਕਰਦਾ ਹੈ, ਉਹਨੂੰ ਸਜ਼ਾ ਦੇਣ ਦੀ ਗੱਲ ਕਰਦਾ ਹੈ। ਤਾਂ ਜਿਸ ਵੇਲੇ ਸਜ਼ਾ ਦੇਣ ਦੀ ਗੱਲ ਕਰਦਾ ਹੈ, ਭਗਤ ਨਾਮਦੇਵ ਜੀ ਨੇ ਇੱਕ ਬਚਨ ਬੜਾ ਪਿਆਰਾ ਲਿਖਿਆ ਜੇ, ਭੈਰੋ ਰਾਗ ਦੀ ਭਗਤ ਬਾਣੀ ਹੈ। ਸੰਡਾ ਮਰਕਾ ਜਾਏ ਪੁਕਾਰੇ, ਉਹਨਾਂ ਦੇ ਨਾਮ ਨੇ, ਸੰਡਾ ਮਰਕਾ ਜਾਏ ਪੁਕਾਰੇ ਪੜ੍ਹੇ ਨਹੀਂ। ਉਹ ਜਾ ਕੇ ਕਹਿੰਦੇ ਪੜ੍ਹਦਾ ਨਹੀਂ ਜੇ, ਰਾਜੇ ਨੂੰ ਕਹਿੰਦੇ ਨੇ, ਉਹਦੇ ਪਿਓ ਨੂੰ ਕਹਿੰਦੇ, ਬਾਪ ਨੂੰ ਕਹਿੰਦੇ ਨੇ, ਬਾਪ ਨੂੰ ਟੀਚਰਾਂ ਨੇ ਲਾਮਾ ਦੇਣਾ ਹੁੰਦਾ ਵੀ ਤੁਹਾਡਾ ਬੱਚਾ ਇਉਂ ਕਰਦਾ। ਸੰਡਾ ਮਰਕਾ ਜਾਏ ਪੁਕਾਰੇ ਪੜ੍ਹੇ ਨਹੀਂ ਹਮ ਹੀ ਪਚ ਹਾਰੇ। ਕਹਿੰਦੇ ਕੀ ਕਰਦਾ, ਰਾਮ ਕਹਿ ਕਰ ਤਾਲ ਵਜਾਵੇ, ਬੋਲ ਆ ਗਏ ਨੇ ਬਾਣੀ ਦੇ, ਰਾਮ ਕਹਿ ਕਰ ਤਾਲ ਵਜਾਵੇ। ਕਹਿ ਲੱਗੇ ਹੋਰ, ਚਟੀਆ ਸਭੇ ਬੇਗਾਰੇ। ਕਹਿੰਦੇ ਜਾਪ ਜਾਪਦਾ ਚਟੀਆ ਚਟੀਆ, ਚੱਚਾ ਟੈਂਕੇ ਨੂੰ ਬਿਹਾਰੀ ਤੇ ਐੜੇ ਨੂੰ ਕੰਨਾ, ਜਿਹੜੇ ਬਾਕੀ ਦੇ ਬੱਚੇ ਨੇ ਬਿਗਾਰੇ ਬਿਗਾੜ ਦਿੱਤੇ ਈ, ਉਹ ਸਾਰੇ ਪਾਸੇ ਹੋ ਗਈ ਤੇਥੋਂ। ਚਟੀਆ ਸਭੇ ਬਿਗਾਰੇ, ਰਾਮ ਨਾਮਾ ਜਪ ਬੋ ਕਰੇ, ਰਾਮ ਨਾਮਾ ਜਪ ਬੋ ਕਰੇ, ਹਿਰਦੈ ਹਰ ਜੀ ਕੋ ਸਿਮਰਨ ਧਰੇ। ਫਿਰ ਉਸ ਵੇਲੇ ਰਾਜੇ ਨੇ ਪੱਕਾ ਫੈਸਲਾ ਕਰ ਲਿਆ ਹੈ ਵੀ ਇਹਨੂੰ ਪਹਾੜ ਤੋਂ ਰੇੜ ਕੇ ਮਾਰ ਦਿਆਂਗਾ, ਇਹ ਮੇਰੇ ਰਸਤੇ ਦਾ ਰੋੜਾ। ਬੰਦਾ ਸੋਚਦਾ ਹੀ ਹੈ ਨਾ, ਫਿਰ ਪੁੱਤਰ ਦਾ ਲਿਹਾਜ਼ ਵੀ ਨਹੀਂ ਹੁੰਦਾ। ਜਦੋਂ ਉੱਪਰੋਂ ਰੇੜਿਆ ਤਾਂ ਵੀ ਨਾ ਮਰਿਆ, ਫਿਰ ਸੋਚਿਆ ਵੀ ਇਉਂ ਕਰਦੇ ਨੂੰ ਪਾਣੀ ਵਿੱਚ ਡੋਬ ਦਿਆਂਗੇ, ਪਾਣੀ ਵਿੱਚ ਡੁੱਬ ਕੇ ਮਰ ਜਾਵੇਗਾ। ਪਰ ਪਾਣੀ 'ਚ ਨਾ ਡੁੱਬਾ, ਰਾਮ ਦੀ ਕਲਾ ਐਸੀ ਵਰਤੀ ਹੈ। ਇਸ ਦੀ ਜਿਹੜੀ ਭੈਣ ਸੀ ਨਾ ਹੋਲਕਾਂ, ਉਹ ਕਹਿੰਦੀ ਮੈਂ ਵਰ ਬੜੇ ਲਾਏ ਨੇ, ਮੈਨੂੰ ਅੱਗ ਸਾੜਦੀ ਨਹੀਂ ਹੈ, ਵੀਰਾ ਮੈਂ ਤੇਰੀ ਮਦਦ ਕਰਾਂਗੀ, ਮੈਂ ਤੇਰੀ ਭੈਣ ਆ। ਭੈਣ ਨੂੰ ਵੀਰ ਦਾ ਦਰਦ ਹੁੰਦਾ ਹੈ, ਤੂੰ ਗੱਲ ਕੋਈ ਨਹੀਂ ਹੈ, ਲੱਕੜਾਂ ਦਾ ਢੇਰ ਲਾ ਦੇ, ਅੱਗ ਲਾ ਦੇ, ਮੈਂ ਗੋਦ ਵਿੱਚ ਲੈ ਕੇ ਇਹਨੂੰ ਬੈਠ ਜਾਂਦੀ ਹਾਂ, ਇਹਨੇ ਖਾਕ ਹੋ ਜਾਣਾ, ਮੇਰਾ ਕੁਝ ਵਿਚਲਣਾ ਨਹੀਂ ਹੈ। ਤੇ ਜਿਸ ਵੇਲੇ ਅੱਗ ਦੇ ਵਿੱਚ ਬੈਠ ਗਈ ਹੈ, ਤੇ ਜਿਹੜੇ ਹਰਨਾਕਸ਼ ਦੀ ਜੁੰਡਲੀ ਵਾਲੇ ਸੀ ਨਾ, ਉਹ ਪਤਾ ਕੀ ਕਹਿੰਦੇ,
ਹੋਲੀ ਹੈ, ਅੱਜ ਵੀ ਕਹਿੰਦੇ ਨਾ ਜਦੋਂ ਹੋਲੀਆਂ ਆਉਂਦੀਆਂ ਨੇ, ਹੋਲੀ ਹੈ, ਹੋਲੀ ਹੈ, ਵੀ ਇਹ ਹੈਗੀ ਹੈ, ਇਹਨੂੰ ਕੁਝ ਨਹੀਂ ਹੋਣਾ ਤੇ ਪ੍ਰਹਲਾਦ ਨੇ ਬਚਣਾ ਕੋਈ ਨਹੀਂ ਹੈ, ਪਰ ਮੇਰੇ ਵਾਹਿਗੁਰੂ ਨਿਰੰਕਾਰ ਦੀ ਕਲਾ ਐਸੀ ਵਰਤੀ ਗਈ, ਉਹਦੀਆਂ ਹੱਡੀਆਂ ਵੀ ਨਾ ਖਾਕ ਹੋ ਗਈਆਂ ਲੰਬੀਆਂ, ਤੇ ਪ੍ਰਹਲਾਦ ਬੈਠਾ ਹੋਇਆ ਜਪਦਾ ਸਤਨਾਮ ਸ਼੍ਰੀ। ਹੁਣ ਬਾਣੀ ਸੁਣੋ, ਸੰਡਾ

ਤੇ ਜਦੋਂ ਮਾਰਨ ਦੀ ਗੱਲ ਚੱਲੀ ਨਾ, ਫਿਰ ਪ੍ਰਹਿਲਾਦ ਦੀ ਮਾਂ ਉਹ ਸਮਝਾਉਂਦੀ ਹੈ, ਪੁੱਤਰਾ ਮਾਂ ਨੂੰ ਦਰਦ ਬੜਾ ਹੁੰਦਾ ਹੈ, ਬਸੂ ਦਾ ਬਸ ਕੀਨੀ ਸਭ ਰਾਜੇ ਬੇਨਤੀ ਕਰੇ ਪਟਰਾਨੀ ਪਟਰਾਨੀ ਪਟਰਾਨੀ ਪਟਰਾਨੀ ਕੌਣ? ਹਰਨਾਕਸ਼ ਦੀ ਘਰਵਾਲੀ ਪ੍ਰਹਿਲਾਦ ਦੀ ਮਾਂ। ਕਹਿੰਦੀ ਪੁੱਤਰ ਵੇਖ, ਮੈਂ ਤੈਨੂੰ ਮਸਾਂ ਪਾਲਿਆ, ਨੌ ਦਸ ਮਹੀਨੇ ਦਰਦਾਂ ਸਹਿ ਕੇ ਤੇਰਾ ਜਨਮ ਹੋਇਆ, ਤੈਨੂੰ ਮੈਂ ਆਪਣੇ ਸੀਨੇ ਦਾ ਦੁੱਧ ਦਿੱਤਾ, ਮੇਰਾ ਤੇਰੇ ਨਾਲ ਲਗਾ ਹੈ, ਤੇਰੇ ਬਾਪ ਨੇ ਬਸੂਦਾ ਬਸੂਦਾ ਮੀਨਜ ਧਰਤੀ, ਸਾਰੀ ਧਰਤੀ ਨੂੰ ਆਪਣੇ ਕੰਟਰੋਲ ਕਰ ਲਿਆ ਹੈ, ਤੇ ਤੂੰ ਉਹਦੇ ਤੋਂ ਬਚ ਨਹੀਂ ਸਕਦਾ। ਬੇਨਤੀ ਕਰੇ ਪਟਰਾਨੀ ਵੀ ਤੂੰ ਰਾਮ ਰਾਮ ਛੱਡ ਕੇ ਹਰਨਾਕਸ਼ ਦਾ ਜਾਪ ਜਪਣਾ ਸ਼ੁਰੂ ਕਰ ਲਾ, ਤੂੰ ਕਿਹੜੇ ਖੇੜਾ ਪੈ ਗਿਆ ਹੈ। ਪ੍ਰਹਿਲਾਦ ਖੇਡ ਖੜਾ ਕੇ ਹੱਸਿਆ, ਜਿਵੇਂ ਨਾਮਦੇਵ ਨੇ ਕਹਿ ਦਿੱਤਾ ਸੀ, ਨਾ ਹੋ ਤੇਰਾ ਪੂੰਗਰਾ ਨਾ ਤੂੰ ਮੇਰੀ ਮਾਏ, ਪਿੰਡ ਪੜੇ ਤੂੰ ਹਰ ਗੁਣ ਗਾਏ, ਬਾਤ ਉਲਟੀ ਬਣ ਗਈ ਸੀ, ਕਰੇ ਗਜਿੰਦ ਸੁੰਡ ਕੀ ਚੋਟ, ਨਾਮਾ ਉਬਰਾ ਹਰ ਕੀ ਓਟ। ਉਹ ਫਿਰ ਵੀ ਬਚਦਾ ਹੈ, ਬਸੁਦਾ ਬਸ ਕੀ ਨੀ ਸਭ ਰਾਜੇ ਬੇਨਤੀ ਕਰੇ ਪਟਰਾਨੀ। ਪਰ ਸਾਹਿਬ ਕਹਿੰਦੇ ਪੂਤ ਪ੍ਰਹਿਲਾਦ ਕਹਿਆ ਨਹੀਂ ਮਾਨੈ, ਤਿੰਨ ਤੋਂ ਔਰ ਐਠਾ ਨੀ, ਉਹਨੇ ਤੇ ਹੋਰ ਹੀ ਸਲਾਹ ਕੀਤੀ ਹੈ। ਫਿਰ ਕੀ ਹੋਇਆ? ਦੋਸਟ ਦੋਸਟ ਸਭਾ ਮਿਲ ਮੰਤਰ ਪਕਾਇਆ। ਹਰਨਾਕਸ਼ ਦੇ ਜਿੰਨੇ ਅਹਿਲਕਾਰ ਵਜ਼ੀਰ ਸੀ ਨਾ ਜੀ, ਉਹਨਾਂ ਦੀ ਇੱਕ ਵੱਖਰੀ ਮੀਟਿੰਗ ਹੋਈ, ਜਿਹਨੂੰ ਕਹਿੰਦੇ ਕੈਬਨਿਟ ਮੀਟਿੰਗ ਹੋਈ, ਸਾਰੀ ਉਹਦੀ ਜੁੰਡਲੀ ਵਾਲੇ ਇਕੱਠੇ ਬੈਠ ਗਏ। ਦੁਸ਼ਟ ਸਭਾ ਮਿਲ ਮੰਤਰੇ ਸਲਾਹ ਕੀਤੀ ਗਈ, ਇਹ ਮਸ਼ਵਰਾ ਕੀਤਾ ਗਿਆ ਵੀ ਜਿਵੇਂ ਕਿਵੇਂ ਹੈ ਪ੍ਰਹਿਲਾਦ ਨੂੰ ਖਤਮ ਕਰ ਦੇਣਾ, ਇਹਨੂੰ ਜਿਉਂਦਾ ਨਹੀਂ ਛੱਡਣਾ। ਪਰ ਜ਼ੁਬਾਨ ਚੱਲਦੀ ਹੈ ਨਾ ਦੰਦਾਂ ਦੇ ਵਿੱਚ, ਜੈਸੇ ਕਾਤੀ ਤੀਸ ਬਤੀਸ ਹੈ, ਵਿੱਚ ਰਾਖੇ ਰਸਨਾ ਮਾਸ ਰਤ ਕੇਰੀ, ਇਹ ਮਾਸ ਦਾ ਟੁਕੜਾ ਹੈ ਨਾ, ਦੰਦਾਂ ਦੇ ਅੰਦਰ ਬਾਹਰ ਚੱਲ ਰਿਹਾ ਘੁੰਮ ਰਿਹਾ ਹੈ, ਪਰ ਦੰਦ ਮਹਾਰਾਜ ਦੇ ਤੇ ਵੱਜਣ ਨਹੀਂ ਦਿੰਦੇ, ਰੱਖਿਆ ਹੋਇਆ ਦੰਦਾਂ ਵਿੱਚ ਹੀ, ਇਹਨੂੰ ਪਰਵਾਹ ਕੋਈ ਨਹੀਂ ਹੈ, ਤੇਵੇਂ ਗੁਰੂ ਰੱਖਣ ਵਾਲਾ ਹੈ। ਫਿਰ ਕੀ ਹੋਇਆ? ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਕਰ ਸਹਿ ਔਦ ਔਦ ਯਤਨ ਕਰਨੇ ਸ਼ੁਰੂ ਕਰਤੇ, ਔਦ ਕਨੇਰੀ ਕੀ ਕੀਤੇ ਯਤਨ, ਗੇਰ ਸਾਰਿਆਂ ਤੋਂ ਪਹਿਲਾਂ ਪਹਾੜ ਤੋਂ ਰੇੜਿਆ, ਪਹਾੜ ਵੀ ਜਪਦਾ ਹੈ ਰਾਮ ਰਾਮ, ਸਭ ਬਨਸਪਤੀ ਜਪਦੀ ਉਹਦਾ ਨਾਮ, ਗੇਰ ਤਾਰ ਦਰਖਤਾਂ ਨਾਲ ਬੰਨ ਕੇ ਮਾਰਨ ਦਾ ਯਤਨ ਕੀਤਾ, ਫਿਰ ਵੀ ਨਹੀਂ, ਜਲ ਪਾਣੀ ਵਿੱਚ ਡੋਬਿਆ ਤਾਂ ਵੀ ਥਾਂ ਨੂੰ ਆ ਜਾਂਦਾ ਹੈ, ਜਿਵੇਂ ਲੱਕੜ ਤਾਂ ਨੂੰ ਆਉਂਦੀ ਹੈ, ਜਿਵੇਂ ਟੂਬ ਤਾਂ ਨੂੰ ਆਉਂਦੀ ਹੈ, ਫਿਰ ਤਾਂ ਨੂੰ ਆ ਜਾਂਦਾ ਹੈ, ਗੇਰ ਤਾਰ ਜਲ ਤਖੀਰ ਲਾ ਬੋਲ ਜੇ ਜਵਾਲਾ। ਜਵਾਲਾ ਤੁਹਾਨੂੰ ਪਤਾ ਹੈ, ਜਵਾਲਾ ਕੀ ਹੈ? ਅੱਗ। ਜਵਾਲਾ ਕੀ ਹੈ? ਕੱਜ ਕੇ ਬੋਲੋ ਕੀ ਹੈ? ਅੱਗ। ਤੇ ਅੱਗ ਵਿੱਚ ਸਾੜਨ ਦਾ ਯਤਨ ਕੀਤਾ, ਗਿਰ ਤਰ ਜਲ ਜਵਾਲਾ ਪੈ ਰੱਖਿਓ ਰਾਜਾ ਰਾਮ ਮਾਇਆ ਫੇਰੀ, ਤੇ ਮੇਰੇ ਵਾਹਿਗੁਰੂ ਜੀ ਨੇ ਮਾਇਆ ਐਸੀ ਫੇਰ ਦਿੱਤੇ, ਉਹ ਜਿਉਂਦਾ ਤਿਉਂ ਬਣਿਆ ਰਿਹਾ। ਕਹਿੰਦੇ ਬਾਪ ਦੈਂਤ ਹੈ ਤੇ ਪੁੱਤਰ ਭਗਤ ਹੈ, ਕਰ ਹਰਨਾਕਸ਼ ਦੈਂਤ ਦੇ ਕੱਲਰ ਕਵਲ ਭਗਤ ਪ੍ਰਹਿਲਾਦ, ਪੜਨ ਪਠਾਇਆ ਚਾਟ ਸਾਲ, ਪਾਂਦੇ ਚਿੱਤ ਹੋਆ ਅਹਿਲਾਦ, ਮਨ ਵਿੱਚ ਸਿਮਰੈ ਰਾਮ ਨਾਮ, ਗਾਵੈ ਸ਼ਬਦ ਅਨਾਹਦ ਅਨਾਦ, ਭਗਤ ਕਰਨ ਸਭ ਚਾਟੜੇ, ਪਾਂਦੇ ਹੋਏ ਰਹੇ ਬਿਸਮਾਦ, ਰਾਜੇ ਪਾਸੁਰਵਾਇਆ ਦੋਖੀ ਦੈਂਤ ਵਧਾਇਆ ਘਾਤ, ਜਲ ਅਗਨੀ ਵਿੱਚ ਕੱਤਿਆ ਜਲ ਨਾ ਡੁੱਬੈ ਗੁਰ ਪ੍ਰਸਾਦ, ਕੱਢ ਖੜਗ ਸਦ ਪੁੱਛਿਆ ਤੇਰਾ ਕੌਣ ਹੈ ਉਸਤਾਦ, ਥੰਮ ਪਾੜ ਪ੍ਰਗਟਿਆ ਨਰ ਸਿੰਘ ਰੂਪ ਅਨੂਪ ਅਨਾਦ। ਕਹਿੰਦੇ ਤਲਵਾਰ ਕੱਢ ਕੇ ਕਹਿੰਦਾ ਤੈਨੂੰ ਬਚਾਉਣ ਵਾਲਾ ਕੌਣ ਹੀ ਹੁਣ, ਹੈ ਕੋਈ ਬਚਾਉਣ ਵਾਲਾ, ਹੈ ਕੋਈ ਤੇਰੀ ਰੱਖਿਆ ਕਰਨ ਵਾਲਾ, ਕਿਉਂਕਿ ਉਹਨੇ ਵਾਰੀ ਇੰਨੇ ਲਾਏ ਸੀ, ਨਾ ਦਿਨੇ ਮਰਾਂ ਨਾ ਰਾਤ ਮਰਾਂ, ਨਾ ਸਵੇਰੇ ਮਰਾਂ ਨਾ ਸ਼ਾਮ ਮਰਾਂ, ਨਾ ਧਰਤੀ ਤੇ ਮਰਾਂ ਨਾ ਆਕਾਸ਼ ਤੇ ਮਰਾਂ, ਨਾ ਕੋਈ ਦੇਵਤਾ ਮਾਰੇ, ਨਾ ਕੋਈ ਦੈਂਤ ਮਾਰੇ, ਨਾ ਕੋਈ ਮਨੁੱਖ ਮਾਰੇ, ਨਾ ਕੋਈ ਅਵਤਾਰ ਮਾਰੇ, ਮੈਂ ਮਰਨਾ ਨਹੀਂ, ਉਹਨੂੰ ਪਤਾ ਸੀ ਮੇਰੀ ਮੌਤ ਆਉਣੀ ਨਹੀਂ। ਤੇ ਤਲਵਾਰ ਕੱਢ ਕੇ ਕਹਿੰਦਾ ਹੈ, ਕੱਢ ਖੜਗ ਸਦ ਪੁੱਛਿਆ, ਉਹਨੂੰ ਆਵਾਜ਼ ਦਿੰਦਾ ਆਪਣੇ ਪੁੱਤਰ ਨੂੰ, ਤੇਰਾ ਕੌਣ ਹੈ ਉਸਤਾਦ, ਰੱਖਣ ਵਾਲਾ ਤੇਰਾ ਕੋਈ ਹੈ? ਉਹ ਕਹਿੰਦਾ ਹਾਂ ਹੈ। ਕੌਣ ਹੈ? ਜਲੇ ਵੀ ਹੈ, ਜਿਹਨੂੰ ਮਹਾਰਾਜ ਕਹਿੰਦੇ ਜਲੇ ਹਰੀ ਥਲੇ ਹਰੀ, ਕਲਗੀਧਰ ਪਾਤਸ਼ਾਹ ਜਲੇ ਹਰੀ,
ਥਲੇ ਹਰੀ, ਉਰੇ ਹਰੀ, ਬਨੇ ਹਰੀ, ਗਿਰੇ ਹਰੀ, ਗੁਫੇ ਹਰੀ, ਇਹਾਂ ਹਰੀ, ਉਹਾਂ ਹਰੀ, ਅਲੇਖ ਹਰੀ, ਅਪੇਖ ਹਰੀ, ਅਦਵੈਕ ਹਰੀ, ਹਰੀ ਤੋਂ ਬਿਨਾਂ ਥਾਂ ਹੀ ਖਾਲੀ ਕੋਈ ਨਹੀਂ ਹੈ। ਆਖੋ ਸਤਨਾਮ ਸ਼੍ਰੀ। ਪ੍ਰਹਲਾਦ ਕੀ ਕਹਿੰਦਾ ਹੈ? ਕਹਿੰਦਾ ਉਹ ਹੈਗਾ, ਮੈਨੂੰ ਨਜ਼ਰ ਆ ਰਿਹਾ ਹੈ, ਉਹ ਦਿਸਦਾ ਹੈ। ਉਸ ਵੇਲੇ ਜਦੋਂ ਇੰਨੀ ਗੱਲ ਕਹੀ ਤਾਂ ਤਲਵਾਰ ਉੱਪਰ ਨੂੰ ਚੱਕੀ ਹੈ ਇੱਕ ਦੈਂਤ ਨੇ ਭਗਤ ਤੇ ਵਾਰ ਕਰਨ ਵਾਸਤੇ, ਉਹ ਵੀ ਉਹਦਾ ਪੁੱਤਰ ਹੈ। ਤੇ ਜਦੋਂ ਤਲਵਾਰ ਚੱਕੀ ਤਾਂ ਕਿਹਾ ਸੀ ਕੋਈ ਬੰਦਾ ਨਾ ਮਾਰੇ, ਕੋਈ ਪੰਛੀ ਨਾ ਮਾਰੇ, ਤਾਂ ਮੇਰੇ ਵਾਹਿਗੁਰੂ ਜੀ ਨੇ ਆਪਣਾ ਰੂਪ ਧਾਰਿਆ ਨਾਰ ਸਿੰਘ, ਅੱਧਾ ਨਾਰ ਤੇ ਅੱਧਾ ਸ਼ੇਰ ਦਾ, ਸਿੰਘ ਨਾਮ ਸ਼ੇਰ ਦਾ ਹੁੰਦਾ ਹੈ। ਕਹਿੰਦੇ ਰੂਪ ਧਾਰ ਲਿਆ, ਤੇ ਨਾ ਉਹਨੇ ਕਿਹਾ ਸੀ ਮੈਂ ਸ਼ਾਮੀ ਮਰਾਂ, ਤੇ ਨਾ ਮੈਂ ਸਵੇਰੇ ਮਰਾਂ, ਨਾ ਦਿਨੇ ਮਰਾਂ, ਨਾ ਰਾਤ ਮਰਾਂ। ਤੇ ਉਹ ਸੂਰਜ ਉਸ ਵੇਲੇ ਜਿਹਨੂੰ ਆਮ ਕੋਈ ਹੋਵੇ ਨਾ ਜੀ, ਅੰਦਰ ਬਾਹਰ ਜਿਹਾ ਟਾਈਮ ਹੋਵੇ, ਜਿਹਦਾ ਸੂਰਜ ਨਾ ਛਿਪਿਆ ਤੇ ਨਾ ਵਿਚਕਾਰ ਜਿਹਾ ਮੇਲ ਹੋਵੇ, ਜਿਹਨੂੰ ਕਹਿੰਦੇ ਸੰਧੀ ਪਈ ਹੈ, ਸ਼ਾਮਾਂ ਦੀ ਸੰਧ, ਸੰਧਿਆ ਦਾ ਟਾਈਮ, ਨਾ ਛਿਪਿਆ ਤੇ ਨਾ ਰਾਤ ਤੇ ਦਿਨ ਦਾ ਸੰਵਾਦ ਹੋ ਰਿਹਾ ਹੈ। ਉਸ ਵੇਲੇ ਕੀ ਹੋਇਆ, ਉਸ ਨਰ ਸਿੰਘ ਨੇ ਉਹਦੇ ਵਾਰ ਵੀ ਪੂਰੇ ਕਰਨੇ ਨੇ ਤੇ ਉਹਨੂੰ ਚੱਕ ਲਿਆ। ਕਿਹਨੂੰ ਚੱਕਿਆ? ਹਰਨਾਕਸ਼ ਨੂੰ ਚੱਕ ਕੇ ਨਰ ਸਿੰਘ ਨੇ ਤੇ ਦਰਵਾਜ਼ੇ ਦੇ ਵਿੱਚ, ਤੁਹਾਨੂੰ ਆਮ ਕਈ ਵਾਰ ਕਹਾਵਤ ਯਾਦ ਹੈ ਨਾ, ਪਿੰਡਾਂ ਥਾਵਾਂ ਤੇ ਬਾਤ ਭਾਵੇਂ ਪਤਾ ਨਾ ਹੋਵੇ ਤੇ ਆਮ ਪੁਰਾਣੇ ਬਜ਼ੁਰਗ ਕਹਿੰਦੇ ਸੀ ਵੀ ਆ ਦਰਵਾਜ਼ੇ ਚੋਂ ਜਾਂ ਅਗਾਂਹ ਹੋ ਜਾ ਤੇ ਜਾਂ ਕਿਹਾ ਕਰਦੇ ਸੀ ਨਾ, ਦਰਵਾਜ਼ੇ ਚੋਂ ਅਗਾਂਹ ਹੋ ਜਾ, ਜਾਂ ਪਿਛਾਂ ਹੋ ਜਾ, ਦਰਵਾਜ਼ੇ ਚ ਨਾ ਖਲੋ। ਉਹ ਕਾਰਨ ਵਿੱਚੋਂ ਇਹੀ ਹੁੰਦਾ ਸੀ, ਉਹ ਪਰ ਕਹਿ ਦਿੰਦੇ ਸੀ ਕੁਝ ਇੱਦਾਂ ਆ, ਪਤਾ ਕੋਈ ਹੁੰਦਾ ਨਹੀਂ ਸੀ। ਫਿਰ ਉਹ ਨਰ ਸਿੰਘ ਨੇ ਕੀ ਕੀਤਾ ਵੀ ਦਰਵਾਜ਼ੇ ਦੇ ਵਿਚਕਾਰ, ਦਰਵਾਜ਼ੇ ਦੇ ਵਿਚਕਾਰ, ਤੇ ਉਹਨੇ ਕਿਹਾ ਸੀ ਧਰਤੀ ਤੇ ਨਾ ਮਰਾਂ। ਤੇ ਨਰ ਸਿੰਘ ਨੇ ਕੀ ਕੀਤਾ ਵੀ ਆਪਣੇ ਪੱਟਾਂ ਤੇ ਰੱਖ ਲਿਆ। ਕਿੱਥੇ ਰੱਖਿਆ? ਪੱਟਾਂ ਤੇ, ਪੱਟਾਂ ਤੇ ਰੱਖ ਕੇ ਉਹਨੇ ਕਿਹਾ ਸੀ ਵੀ ਮੈਨੂੰ ਕੋਈ ਸ਼ਸਤਰ ਨਾ ਮਾਰੇ। ਤੇ ਹੁਣ ਭੱਟ ਸਾਹਿਬਾਨਾਂ ਨੇ ਬਚਨ ਕਹੇ ਨੇ, ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਭਗਤ ਪ੍ਰਹਿਲਾਦ ਕੀ, ਹਰਨਾਖਸ਼ ਫਾਰੇ ਕਰ ਆਜ। ਜਿਵੇਂ ਉਹਦੀ ਲਾਜ ਰੱਖੀ ਹੈ, ਹਰਨਾਖਸ਼ ਫਾਰੇ ਕਰ, ਕਰ ਕਿਹਨੂੰ ਕਹਿੰਦੇ ਨੇ ਜੀ? ਹੱਥ। ਆਜ, ਅੱਜ, ਅੱਜ ਮੀਨਜ ਨੌ। ਕਹਿੰਦੇ ਉਸ ਵੇਲੇ ਨਰ ਸਿੰਘ ਰੂਪ ਨੇ ਆਪਣੇ ਨੌਵਾਂ ਨਾਲ ਵਲੂੰਦਰ ਕੇ ਪਾੜ ਕੇ ਪੇਟ ਉਹਦਾ ਢਿੱਡ ਤੇ ਨਾੜਾਂ ਚੱਕ ਕੇ ਬਾਹਰ ਸੁੱਟ ਦਿੱਤੀਆਂ। ਤਾਂ ਜੈ ਜੈਕਾਰ ਕਰਨ ਬ੍ਰਹਮਾਦ, ਜੈ ਹੋਏ, ਜੈ ਹੋਏ ਭਗਤ ਪ੍ਰਹਲਾਦ ਦੀ ਜੈ ਜੈਕਾਰ ਹੋ ਗਈ। ਕਹਿੰਦੇ ਦੇਖੋ ਇੱਕ ਦੈਂਤ ਹੈ, ਦੈਂਤ ਦੇ ਘਰ ਜਨਮ ਲਿਆ ਹੈ ਤੇ ਫਿਰ ਉਹਨੂੰ ਤਾਰ ਵੀ ਦਿੱਤਾ ਹੈ। ਤਾਂ ਮਹਾਰਾਜ ਕਹਿੰਦੇ ਨੇ, ਦੂਸਰੇ ਪਾਸੇ ਖਿਆਲ ਕਰੀਏ, ਅੱਧੇ ਬਚਨ ਵਿੱਚ ਕਹਿੰਦੇ ਨੇ, ਦੇਵ ਸੁੱਤ ਜਗ ਮੈਂ ਸਨਿਚਰ ਵਖਾਨੀਏ। ਦੇਵ ਸੁੱਤ ਹੈ, ਕਹਿੰਦੇ ਸੂਰਜ ਦਾ ਪੁੱਤਰ ਮੰਨਿਆ ਦੇਵ ਸੁੱਤ, ਇਹ ਹੈ ਸਨਿਚਰ। ਤੇ ਹਿੰਦੂ ਲੋਕ ਜਿਹੜੇ ਨੇ ਇਹ ਸ਼ਨਿਚਰ ਨੂੰ ਬਹੁਤ ਵੱਡਾ ਗ੍ਰਹਿਣ ਮੰਨਦੇ ਨੇ ਵੀ ਇਹ ਕੇਤੂ ਹੈ, ਦੈਂਤ ਹੈ। ਕਿਆ ਬਾਤ ਹੈ! ਆਮ ਕਈ ਲੋਕ ਤੁਸੀਂ ਵੇਖੋਗੇ ਜੀ, ਉਹ ਸ਼ਨਿਚਰਵਾਰ ਸੂਰਜ ਨੂੰ ਪਾਣੀ ਦੇਣਗੇ। ਤੁਸੀਂ ਹੋਰ ਵੇਖੋਗੇ ਕਈ ਵਾਰ ਵੀ ਸਨਿਚਰ ਵਿੱਚ, ਸਨਿਚਰਵਾਰ ਵਾਲੇ ਦਿਨ ਤੇਲ ਵਿੱਚ ਮੂੰਹ ਵੇਖ ਕੇ ਤੇ ਤੇਲ ਬਾਹਰ ਡੋਲ ਕੇ ਆਉਣਗੇ ਵੀ ਅਸੀਂ ਸਨਿਚਰ ਤੋਂ ਬਚ ਜਾਈਏ। ਇੱਕ ਪਾਸੇ ਦੈਂਤ ਦੇ ਘਰ ਭਗਤ ਪ੍ਰਗਟ ਹੋਇਆ ਹੈ ਤੇ ਦੇਵਤੇ ਦੇ ਘਰ ਦੈਂਤ ਪ੍ਰਗਟ ਹੋਇਆ ਹੈ। ਇਹ ਦੈਂਤ ਮੰਨਿਆ ਜਾਂਦਾ ਹੈ ਸਨਿਚਰ। ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਹੋਰ ਕਿਰਪਾ ਕਰਦੇ ਨੇ, ਹੋਰ ਸੁਣੋ। ਕਹਿੰਦੇ ਮੱਧਪੁਰ ਵਾਸੀ ਕਣਸ ਅਦਮ ਅਸੁਰ ਭਏ। ਕਹਿੰਦੇ ਮਥੁਰਾ ਵਿੱਚ ਬਿੰਦਰਾਬਨ ਵਿਖੇ ਕ੍ਰਿਸ਼ਨ ਜੀ ਨੇ ਅਵਤਾਰ ਧਾਰਨ ਕੀਤਾ ਹੈ ਗੋਕਲ ਵਿਖੇ, ਪਰ ਉੱਥੇ ਹੀ ਜਿਹੜਾ ਕਣਸ ਹੈ ਉਹ ਦੈਂਤ ਵੀ ਪ੍ਰਗਟ ਹੋਇਆ ਹੈ। ਜਿੱਥੇ ਅਵਤਾਰ ਪ੍ਰਗਟ ਹੋਇਆ ਹੈ ਉੱਥੇ ਦੈਂਤ ਵੀ ਨਾਲ ਪ੍ਰਗਟ ਹੋਇਆ ਹੈ। ਤੇ ਦੂਸਰੇ ਪਾਸੇ ਧਿਆਨ ਮਾਰੋ, ਲੰਕਾ ਵਾਸੀ, ਲੰਕਾ ਚ ਰਹਿਣ ਵਾਲਾ ਕੌਣ ਸੀ? ਹਾਂਜੀ, ਰਾਵਣ। ਤੇ ਰਾਵਣ ਦਾ ਭਰਾ ਸੀ ਭਭੀਖਣ, ਹੈ ਤੇ ਦੋਨੋਂ ਇੱਕੋ ਮਾਂ ਦੇ ਜਣੇ ਆ ਨਾ, ਦੋਨੋਂ ਸਕੇ ਭਰਾ ਨੇ। ਭਭੀਖਣ ਨੇ ਹੀ ਤਾਂ ਰਾਮ ਚੰਦਰ ਜੀ ਨੂੰ ਸਾਰੀ ਅੰਦਰ ਦਾ ਭੇਤ ਦੱਸ ਦਿੱਤਾ ਸੀ। ਤਾਂ ਹੀ ਤਾਂ ਇਹ ਕਹਾਵਤ ਆ ਨਾ, ਘਰ ਕਾ ਭੇਤੀ ਲੰਕਾ ਢਾਵੇ, ਭਈ ਇੱਥੋਂ ਹੀ ਕਹਾਵਤ ਬਣੀ ਹੈ।
ਉਦਾਂ ਥੋੜੀ ਉਹ ਮਰਦਾ ਸੀ ਜਿੰਨਾ ਚਿਰ ਉਹਦੀ ਧੁਨ ਦੇ ਵਿੱਚ ਤੀਰ ਨਾ ਵੱਜਦਾ ਉਹਨਾਂ ਚਿਰ ਤੇ ਉਹਨੇ ਮਰਨਾ ਹੀ ਨਹੀਂ ਸੀ। ਉਹਨੇ ਦੱਸ ਦਿੱਤਾ ਵੀ ਰਾਮ ਜੀ ਜਿੰਨਾ ਚਿਰ ਇੱਥੇ ਇਹਨੂੰ ਤੀਰ ਨਹੀਂ ਮਾਰਦੇ ਉਹਨਾਂ ਚਿਰ ਇਹਨੇ ਨਹੀਂ ਮਰਨਾ। ਭੇਤ ਦੇ ਦਿੱਤਾ ਤੇ ਕਹਾਵਤ ਬਣ ਗਈ ਵੀ ਘਰ ਕਾ ਭੇਤੀ ਲੰਕਾ ਢਾਵ। ਹੁਣ ਅੱਜ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਦੇਖੋ ਕਮਲ ਦੀ ਗੱਲ ਹੈ, ਪਰਿਵਾਰ ਇੱਕ ਹੁੰਦਾ ਹੈ ਪਰ ਜੀਵ ਜਿਹੜੇ ਨੇ ਉਹ ਵੱਖ ਵੱਖ, ਸੋਚ ਵੱਖ ਵੱਖ ਪੈਦਾ ਹੋ ਜਾਂਦੀ ਹੈ। ਹੁਣ ਰਾਵਣ ਦੀ ਸੋਚ ਵੱਖ ਹੈ ਤੇ ਭਭੀਖਣ ਦੀ ਸੋਚ ਵੱਖ ਹੈ, ਪ੍ਰਹਿਲਾਦ ਦੀ ਸੋਚ ਵੱਖ ਹੈ ਤੇ ਹਰਨਾਕਸ਼ ਦੀ ਸੋਚ ਵੱਖ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਦੈਂਤਾਂ ਦੇ ਘਰ ਭਗਤ ਪੈਦਾ ਹੋ ਜਾਂਦੇ ਨੇ ਤੇ ਭਗਤਾਂ ਦੇ ਘਰ ਕਈ ਵਾਰ ਦੈਂਤ ਵੀ ਪੈਦਾ ਹੋ ਜਾਂਦੇ ਨੇ। ਹੋਰ ਇਹਦਾ ਖੁਲਾਸਾ ਕਰਦੇ ਨੇ ਕਹਿੰਦੇ ਸਾਗਰ ਗੰਭੀਰ ਵਿਖੇ ਵਿਖਿਆ ਪ੍ਰਗਾਸ ਭਈ, ਆਖੋ ਗੱਜ ਕੇ ਸਤਨਾਮ ਸ਼੍ਰੀ, ਫਿਰ ਗੱਜ ਕੇ ਬੋਲੋ ਸਤਨਾਮ ਸ਼੍ਰੀ। ਸਾਗਰ ਨਾਮ ਹੈ ਸਮੁੰਦਰ ਦਾ, ਸਾਗਰ ਸਮੁੰਦਰ ਨੂੰ ਜਾਂਦੇ ਨੇ। ਗੰਭੀਰ ਕੱਲਾ ਕੱਲਾ ਅਰਥ ਕਰ ਰਿਹਾ, ਗੰਭੀਰ ਤੋਂ ਭਾਵ ਬੜਾ ਡੂੰਘਾ ਹੈ, ਸਮੁੰਦਰ ਬੜਾ ਡੂੰਘਾ ਹੈ। ਵਿਖੇ ਵਿਖਿਆ ਪ੍ਰਗਾਸ ਭਈ, ਉਹਦੇ ਵਿੱਚੋਂ ਜ਼ਹਿਰ ਵੀ ਨਿਕਲੀ ਹੈ, ਜ਼ਹਿਰ ਨਿਕਲਿਆ ਹੈ। ਜਿੱਥੇ ਰਤਨ ਨਿਕਲੇ ਨੇ ਉੱਥੇ ਜ਼ਹਿਰ ਵੀ ਤਾਂ 14 ਹੈ ਰਤਨ ਦੇ ਕਾਲੇ ਹੁਣ, ਜਿੱਥੇ ਅੰਮ੍ਰਿਤ ਨਿਕਲੇ ਉੱਥੇ ਨਾਲ ਜ਼ਹਿਰ ਵੀ ਨਿਕਲੀ ਹੈ। ਤੇ ਪਾਤਸ਼ਾਹ ਜੀ ਕਹਿੰਦੇ ਹੈ ਸਮੁੰਦਰ ਇੱਕ ਹੀ ਹੈ, ਉਹਦੇ ਚੋਂ ਅੰਮ੍ਰਿਤ ਵੀ ਹੈ ਤੇ ਜ਼ਹਿਰ ਵੀ ਹੈ। ਅਗਲਾ ਬੋਲ ਕਹਿੰਦੇ ਇਹ ਮਸਤਕ ਮਾਨ ਉਹਦੇ ਉਨ ਮਾਨੀ ਹੈ। ਅਗਲਾ ਦ੍ਰਿਸ਼ਟਾਂਤ ਦਿੰਦੇ ਨੇ ਸਰਪ ਹੈ, ਸਰਪ ਦੇ ਸਾਰੇ ਵੈਰੀ ਨੇ, ਉਹਦਾ ਸੱਜਣ ਕੌਣ ਹੈ? ਸਰਪ ਨਿਕਲਿਆ ਹੋਵੇ ਭਾਵੇਂ ਤਾਂ ਜਾ ਕੇ ਨਾ, ਜਦੋਂ ਉਹ ਸਮਾਂ ਕਿੱਦਾਂ ਦਾ ਹੁੰਦਾ ਵੀ ਜਦੋਂ ਸੇਵੀਆਂ ਸੂਵੀਆਂ ਦੀਆਂ ਰੁੱਤ ਹੁੰਦੀ ਹੈ ਤੇ ਫਿਰ ਕਈ ਸਾਡੀਆਂ ਬੀਬੀਆਂ ਭੈਣਾਂ ਗੁੱਗੇ ਦੀ ਸੇਵੀਆਂ ਲੈ ਕੇ ਘਿਓ ਪਾ ਕੇ ਘਰ ਵਾਲੇ ਬਾਪੂ ਬੇਬੇ ਭਾਵੇਂ ਤਰਸਦੇ ਹੋਣ, ਉਹਨਾਂ ਵਾਸਤੇ ਸੋਹਣੀਆਂ ਸੇਵੀਆਂ ਬਣਾ ਕੇ ਤਿਆਰ ਕਰਕੇ ਖੁੱਡ ਦੇ ਕੋਲ ਰੱਖ ਕੇ ਬਾਬਾ ਦੇ ਦਰਸ਼ਨ ਕਰ ਰਹਿਮਤ, ਵਿੱਚ ਕੱਚੀ ਲੱਸੀ ਪਾਉਂਦੀਆਂ ਨੇ, ਸੇਵੀਆਂ ਰੱਖਦੀਆਂ ਨੇ। ਤੇ ਜੇ ਕਿਧਰੇ ਬਾਬੇ ਜੀ ਹੋਣੀ ਖੁੱਡ ਚੋਂ ਬਾਹਰ ਨਿਕਲਣ ਤਾਂ ਫਿਰ ਥਾਲ ਉੱਥੇ ਹੀ ਡਿੱਗ ਜਾਂਦਾ, ਭੱਜੀ ਵੇ ਪੁੱਤ ਨਿਕਲਿਆ ਹੀ ਬਾਹਰ, ਫਿਰ ਡਾਂਗਾ ਲੈ ਕੇ ਇਕੱਠੇ ਹੋ ਜਾਂਦੇ। ਫਿਰ ਕਹਿੰਦੇ ਸਿਰ ਤੇ ਮਾਰੋ, ਸਿਰ ਤੇ ਇਹਦੀ ਸਿਰ ਫੇ ਉਹ ਚੰਗੀ ਤਰ੍ਹਾਂ ਜਿਹਦੀ ਪੂਜਾ ਕਰਦੇ ਨੇ ਉਹਨੂੰ ਡਾਂਗਾ ਨਾਲ ਮਾਰ ਸੱਟਦੇ ਨੇ। ਕਹਿੰਦੇ ਕਮਾਲ ਦੀ ਗੱਲ ਹੈ, ਵੇਖੋ ਵੱਖ ਵੱਖ ਬਾਤਾਂ ਬਣ ਗਈਆਂ ਨੇ। ਪਹਿਲਾਂ ਤਾਂ ਸਮੁੰਦਰ ਦਾ ਦ੍ਰਿਸ਼ਟਾਂਤ ਦਿੱਤਾ, ਫਿਰ ਜ਼ਹਿਰ, ਫਿਰ ਨਾਲ ਹੀ ਅੰਮ੍ਰਿਤ, ਫਿਰ ਸਰਪ ਦਾ ਦੇ ਰਹੇ ਨੇ। ਕਹਿੰਦੇ ਸੱਪ ਜਿਹੜਾ ਉਹ ਜ਼ਹਿਰੀਲਾ ਹੈ, ਪਰ ਉਸੇ ਸੱਪ ਦੇ ਸਿਰ ਵਿੱਚ ਕਿਸੇ ਕਿਸੇ ਦੇ ਮਣੀ ਵੀ ਮੌਜੂਦ ਹੈ। ਹੈ ਤੇ ਸੱਪ ਹੀ ਹੈ ਨਾ, ਹੈ ਤਾਂ ਸੱਪ ਹੀ ਹੈ, ਪਰ ਸੱਪ ਦੇ ਕੋਲ ਮਣੀ ਵੀ, ਉਹ ਸਾਰਿਆਂ ਕੋਲ ਨਹੀਂ ਹੈ, ਮਣੀ ਵੀ ਜ਼ਰੂਰ ਹੈ। ਇਸੇ ਤਰ੍ਹਾਂ ਗੁਰੂ ਸਵਾਰੀ ਸੰਗਤ ਜੀ, ਮੈਂ ਥੋੜਾ ਜਿਹਾ ਹੋਰ ਇੱਥੇ ਬਚਨ ਸਾਂਝਾ ਕਰਾਂ। ਤਿੰਨ ਤਰ੍ਹਾਂ ਦਾ ਸੱਪ ਹੁੰਦਾ ਜੀ, ਮਣੀਆਂ ਵਾਲਾ ਸੱਪ ਤਿੰਨ ਤਰ੍ਹਾਂ ਦਾ ਹੁੰਦਾ, ਤੁਸੀਂ ਕਹੋ ਕਿਹੜਾ ਕਿਹੜਾ। ਇੱਕ ਮਣੀ ਵਾਲਾ ਸੱਪ ਉਹ ਹੈ, ਧਿਆਨ ਦਿਓ, ਜਿਸ ਵੇਲੇ ਹਨੇਰੀ ਰਾਤ ਹੁੰਦੀ ਹੈ ਨਾ, ਜਿਸ ਵੇਲੇ ਹਨੇਰੀ ਰਾਤ ਹੁੰਦੀ ਹੈ ਉਦੋਂ ਆਪਣੀ ਮਣੀ ਸਰੀਰ ਚੋਂ ਕੱਢ ਕੇ ਤੇ ਬਾਹਰ ਰੱਖਦਾ ਹੈ। ਜਦੋਂ ਬਾਹਰ ਰੱਖਦਾ ਤੇ ਮਣੀ ਦਾ ਕੰਮ ਕੀ ਹੈ? ਪ੍ਰਕਾਸ਼ ਕਰਨਾ, ਚਾਨਣ ਕਰਨਾ। ਜਦੋਂ ਮਣੀ ਚਾਨਣ ਕਰਦੀ ਹੈ, ਪ੍ਰਕਾਸ਼ ਕਰਦੀ ਹੈ, ਤੇ ਚਾਰ ਸਫੇਰੇ ਚਾਨਣ ਹੋ ਜਾਂਦਾ ਤੇ ਚਾਨਣ ਦੇ ਕੋਲ ਤੁਹਾਨੂੰ ਪਤਾ ਹੈ ਪਤੰਗੇ ਕੀੜੇ ਮਕੌੜੇ, ਹਾਂਜੀ ਇਕੱਠੇ ਹੋ ਜਾਂਦੇ ਆ ਨਾ ਕੀੜੇ ਮਕੌੜੇ, ਛੋਟੇ ਛੋਟੇ ਨਿੱਕੇ ਨਿੱਕੇ ਕੀੜੇ ਮਕੌੜੇ ਜੇ, ਉਹਦਾ ਕੰਮ ਇੰਨਾ ਕੀ ਹੈ? ਮੈਂ ਗੱਲ ਲਿਆਉਣੀ ਹੈ ਕਥਾ ਕਰਨ ਵਾਲਿਆਂ ਤੇ, ਉਹਦਾ ਕੰਮ ਇੰਨਾ ਕੀ ਹੈ ਵੀ ਉਸ ਮਣੀ ਦੇ ਨਾਲ ਕੀੜੇ ਮਕੌੜੇ ਖਾਣੇ ਤੇ ਆਪਣਾ ਢਿੱਡ ਭਰਨਾ। ਜਦੋਂ ਉਹਦਾ ਪੇਟ ਭਰ ਜਾਵੇ ਤੇ ਮਣੀ ਚੱਕ ਕੇ ਸਿਰ ਤੇ ਰੱਖ ਲੈਂਦਾ, ਉਹਦਾ ਕੰਮ ਹੋਰ ਕੋਈ ਨਹੀਂ ਹੈ। ਇੱਕ ਮਣੀ ਵਾਲਾ ਸੱਪ ਉਹ ਹੈ। ਦੂਜਾ ਨੰਬਰ, ਜਦੋਂ ਪ੍ਰਕਾਸ਼ ਕਰਦਾ ਹੈ ਨਾ, ਉਹਨੂੰ ਖੁਸ਼ੀ ਬੜੀ ਹੁੰਦੀ ਹੈ ਵੀ ਮੇਰੇ ਕੋਲ ਮਣੀ ਹੈ, ਮੇਰੇ ਕੋਲ ਮਣੀ ਹੈ। ਤੇ ਮਣੀ ਜਦੋਂ ਹੈ, ਪ੍ਰਕਾਸ਼ ਕਰਦੀ ਹੈ ਤੇ ਉਹ ਫੁੰਕਾਰੇ ਮਾਰਦਾ, ਫੁੰਕਾਰੇ ਫੂ ਫੂ ਕਰਦਾ, ਉਹ ਰੇਤਾ ਤੇ ਲੇਟਦਾ ਹੈ। ਜਦੋਂ ਰੇਤਾ ਤੇ ਲੇਟਦਾ ਜੇ ਤੇ ਜਿਹੜੀ ਰੇਤਾ ਹੈ ਹਿਲਦਿਆਂ ਹਿਲਦਿਆਂ ਹਿਲਦਿਆਂ ਹਿਲਦਿਆਂ ਉਹ ਮਣੀ ਤੇ ਪੈ ਜਾਂਦੀ ਹੈ।
ਆਖੋ ਸਤਨਾਮ ਸ਼੍ਰੀ। ਤੇ ਜਦੋਂ ਰੇਤਾ ਮਿੱਟੀ ਮਣੀ ਤੇ ਪੈ ਗਈ ਤੇ ਉਹ ਹਨੇਰਾ ਹੋ ਗਿਆ, ਫਿਰ ਉਹ ਮਣੀ ਨੂੰ ਲੱਭਦਾ, ਜੇ ਮਣੀ ਨੂੰ ਲੱਭਦਾ ਕੋਈ ਨੀ, ਮਣੀ ਲੱਭਦੀ ਨੀ ਕਿਉਂਕਿ ਉਹਦੇ ਉੱਤੇ ਮਿੱਟੀ ਪੈ ਗਈ ਹੈ, ਹਨੇਰਾ ਹੋ ਗਿਆ। ਬਸ ਉਹਦੇ ਹੀ ਵਿਯੋਗ ਦੇ ਵਿੱਚ ਉਹਦੀ ਮੌਤ ਹੋ ਜਾਂਦੀ ਹੈ। ਪਹਿਲਾਂ ਕੀ ਸੀ? ਕੀੜੇ ਮਖੌੜੇ ਖਾਣ ਵਾਲਾ, ਦੂਜਾ ਕੀ ਸੀ? ਫੁੰਕਾਰੇ ਮਾਰਨ ਵਾਲਾ, ਤੀਜਾ ਇੱਕ ਸਰਪ ਉਹ ਹੈ ਜਿੱਦਣ ਪੁੰਨਿਆਂ ਦੀ ਰਾਤ ਹੁੰਦੀ ਹੈ ਨਾ, ਜਿਹਨੂੰ ਮਹਾਰਾਜ ਕਹਿੰਦੇ ਬਾਣੀ ਚ ਸੋਮਵਾਰ ਸੱਸ ਅੰਮ੍ਰਿਤ ਝਰੈ। ਬਾਣੀ ਦੇ ਬੋਲ ਨੇ ਜਦੋਂ ਸੱਤ ਵਾਰ ਪੜ੍ਹਦੇ ਹੋ ਨਾ, ਆ ਦਿੱਤ ਵਾਰ ਭਗਤ ਆਰੰਭ ਕਾਇਆ ਮੰਦਰ ਮਨਸਾ ਥੰਭ ਐਨਸ ਖੰਡ ਸੁਰਹੀ ਜਾਏ ਤੋ ਅਣਹਦ ਬੇਣ ਸਹਿਜ ਮੈਂ ਬਾਏ। ਸੋਮਵਾਰ ਸੱਸ ਅੰਮ੍ਰਿਤ ਝਰੈ, ਚਾਖਤ ਬੇਗ ਸਗਲ ਬਿਖ ਹਰੈ। ਬਾਣੀ ਰੋਕਿਆ ਰਹੇ ਦੁਆਰ ਤੋਂ ਮਨਮਤ ਵਾਰੋ ਪੀਵਨਹਾਰ। ਜਿੱਦਣ ਪੁੰਨਿਆਂ ਦੀ ਰਾਤ ਹੁੰਦੀ ਹੈ, ਉਹ ਜਿਹੜਾ ਸਰਪ ਹੈ ਉਹ ਕੇਵਲ ਮਣੀ ਉਦੋਂ ਹੀ ਕੱਢਦਾ, ਪਹਿਲਾਂ ਨਹੀਂ ਕੱਢਦਾ, ਤੇ ਜਦੋਂ ਸੂਰਜ ਦੀਆਂ ਪੈਂਦੀਆਂ ਨੇ ਕਿਰਨਾਂ, ਉਹ ਠੰਡੀਆਂ ਨੇ, ਉਹ ਠੰਡੀਆਂ ਕਿਰਨਾਂ ਜਦੋਂ ਸੂਰਜ ਦੀਆਂ ਉਹਦੀਆਂ ਚੰਦਰਮਾ ਦੀਆਂ ਪੈਂਦੀਆਂ ਨੇ ਪੁੰਨਿਆਂ ਦੀ ਰਾਤ ਨੂੰ ਮਣੀ ਤੇ ਉਹਦੇ ਵਿੱਚੋਂ ਅੰਮ੍ਰਿਤ ਝੜਦਾ ਹੈ। ਸੋਮਵਾਰ ਸੱਸ ਅੰਮ੍ਰਿਤ ਝਰੈ, ਤੇ ਅੰਮ੍ਰਿਤ ਦਾ ਕੰਮ ਕੀ ਹੈ? ਸ਼ਾਂਤੀ ਦੇਣੀ, ਯਹਿਰ ਨੂੰ ਦੂਰ ਕਰਨਾ। ਤੇ ਜਦੋਂ ਅੰਮ੍ਰਿਤ ਝੜਦਾ ਹੈ ਸਰਪੀ ਹੈ, ਤੇ ਆਪਣੀ ਜ਼ਬਾਨ ਨਾਲ ਉਸ ਅੰਮ੍ਰਿਤ ਨੂੰ ਚੱਟਦਾ ਹੈ। ਜਿਵੇਂ ਜਿਵੇਂ ਜ਼ਬਾਨ ਦੇ ਨਾਲ ਅੰਮ੍ਰਿਤ ਨੂੰ ਚੱਟਦਾ ਹੈ, ਤੇਵੇਂ ਤੇਵੇਂ ਉਹਨੂੰ ਅੰਦਰੋਂ ਸ਼ਾਂਤੀ ਆਉਂਦੀ ਹੈ, ਯਹਿਰ ਮਿਟਦੀ ਹੈ। ਤਾਂ ਮਹਾਰਾਜ ਕਹਿੰਦੇ ਤਿੰਨ ਤਰ੍ਹਾਂ ਦੇ ਵਿਦਵਾਨ ਹੁੰਦੇ ਨੇ ਸੰਸਾਰ ਵਿੱਚ, ਕਥਾ ਕਰਨ ਵਾਲੇ ਤਿੰਨ ਤਰ੍ਹਾਂ ਦੇ ਹੁੰਦੇ ਨੇ। ਇੱਕ ਪਹਿਲੇ ਨੰਬਰ ਦੇ ਉਹ ਨੇ ਜਿਨ੍ਹਾਂ ਦਾ ਕੰਮ ਇੰਨਾ ਕਿ ਉਹ ਮੇਰੇ ਵਰਗੇ ਮਹਾਰਾਜ ਗਰੀਬ ਤੇ ਕਿਰਪਾ ਤਰਸ ਕਰ ਦੇਣ, ਬਸ ਕੰਮ ਇੰਨਾ ਕੀ ਹੈ, ਸੰਗਤ ਨੂੰ ਕਥਾ ਸੁਣਾ ਦਿੱਤੀ, ਆ ਡਲਦਰ ਡਲਦਰ ਟੱਕ ਟੱਕ ਕਰਕੇ ਤੁਸੀਂ ਟੋਕਰੀ ਚ ਰੱਖ ਦਿੱਤਾ, ਬਾਹਰ ਜਾ ਕੇ ਰੱਬ ਦਾ ਨਾਂ ਨਹੀਂ ਲਿਆ, ਇਹਦਾ ਕੋਈ ਬਹੁਤਾ ਢਿੱਡ ਤੇ ਭਰ ਲਿਆ ਪਰ ਬਹੁਤਾ ਲਾਭ ਨਾ ਹੋਇਆ। ਉਹ ਸੰਗਤਾਂ ਤਾਂ ਲਾਭ ਲੈ ਗਈਆਂ ਪਰ ਆਪ ਖਾਲੀ ਦਾ ਖਾਲੀ ਰਹਿ ਗਿਆ। ਇੱਕ ਉਹ ਵਿਦਵਾਨ ਹੁੰਦੇ ਜੇ ਰੱਬ ਨੇ ਵਿਦਿਆ ਦੇ ਦਿੱਤੀ ਹੈ, ਉਹਨਾਂ ਨੇ ਕੇਵਲ ਫੁੰਕਾਰੇ ਹੀ ਮਾਰਨੇ ਵੀ ਮੇਰੇ ਵਰਗਾ ਹਾਂਜੀ ਵਿਦਵਾਨ ਕੋਈ ਨਹੀਂ ਹੈ, ਝਗੜਾ ਉਹਦੇ ਨਾਲ ਵੀ ਤੇ ਝਗੜਾ ਉਹਦੇ ਨਾਲ ਵੀ। ਤੀਸਰੇ ਨੰਬਰ ਦੇ ਗੁਰਸਿੱਖ ਗੁਰਮੁਖ ਤੁਹਾਡੇ ਵਰਗੇ ਤਤ ਬੇਤਾ ਨਾਮ ਜਪਣ ਵਾਲੀਆਂ ਰੂਹਾਂ, ਉਹ ਸੁਣਦਿਆਂ ਸੁਣਦਿਆਂ ਬੜੇ ਵੱਡੇ ਵਿਦਵਾਨ ਬਣ ਜਾਂਦੇ ਨੇ। ਵਿਦਵਾਨ ਤਾਂ ਬਣ ਜਾਂਦੇ ਨੇ ਪਰ ਉਸ ਵਿਦਵਤਾ ਦੇ ਵਿੱਚੋਂ ਸਿਧਾਂਤ ਕੀ ਲੈਂਦੇ ਨੇ? ਸਤਨਾਮ ਸ਼੍ਰੀ। ਤੇ ਉਸ ਨਾਮ ਨੂੰ ਜਪ ਜਪ ਕੇ ਬਿਖ ਹਰੈ ਆਪਣੀ ਯਹਿਰ ਖਤਮ ਕਰ ਦਿੰਦੇ ਨੇ। ਹੈ ਤੇ ਉਹੀ ਨੇ, ਵੱਖ ਵੱਖ ਹੋ ਗਏ ਨੇ। ਆਓ ਮਿੰਟ ਦੋ ਬਚੇ ਨੇ ਪਿਆਰ

ਗੁਰੂ ਸਵਾਰੀ ਸੰਗਤ ਜੀ ਬਹੁਤ ਹੀ ਪਿਆਰ ਵਿੱਚ ਤੁਸਾਂ ਨੇ ਹਾਜ਼ਰੀਆਂ ਭਰੀਆਂ ਨੇ। ਗੁਰੂ ਕਿਰਪਾ ਕਰੇ ਆਉਣ ਵਾਲਾ ਸਮਾਂ ਜਿਹੜਾ ਹੈ ਸਤਿਗੁਰੂ ਜੀ ਸਾਨੂੰ ਸ਼ਬਦ ਨਾਲ ਜੋੜ ਕੇ ਜੀਵਨ ਸਫਲ ਬਣਾ ਦੇਣ। ਜਿਹੜੇ ਜ਼ਿੰਦਗੀ ਦੇ ਸਵਾਸ ਚੱਲ ਰਹੇ ਨੇ, ਸਵਾਸ ਮੁੱਕਦੇ ਜਾਂਦੇ ਨੇ, ਗੁਰੂ ਕਿਰਪਾ ਕਰੇ ਅੰਮ੍ਰਿਤ ਦੀ ਨਾਮ ਦੀ ਦਾਤ, ਗੁਰਸਿੱਖੀ ਜੀਵਨ ਦੀਆਂ ਦਾਤਾਂ ਨਾਲ ਸਾਨੂੰ ਨਿਵਾਜਣ। ਅੰਮ੍ਰਿਤ ਬਚਨਾਂ ਦੀ ਸਾਂਝ ਪਾਉਂਦਿਆਂ ਬੇਅੰਤ ਬੇਅੰਤ ਭੁੱਲਾਂ ਦੀਆਂ ਮਾਫੀਆਂ। ਲੋਕ ਸੁਖੀਏ, ਗੱਜ ਕੇ ਬੋਲੋ, ਲੋਕ ਸੁਖੀਏ, ਨਾਨਕ ਹਰ ਪ੍ਰਭ ਆਪ ਹੈ ਮੇਲੇ, ਨਾਨਕ ਨਾਮ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਲੜੀਵਾਰ ਭਾਈ ਗੁਰਦਾਸ ਜੀ ਤਿੰਨਾਂ ਦੇ ਕਵਿਤ ਸਮਈਆਂ ਵਿੱਚੋਂ ਕਥਾ ਸਰਵਣ ਕਰਾ ਰਹੇ ਸਨ ਗਿਆਨੀ ਭਾਈ ਗੁਰਮੇਲ ਸਿੰਘ ਜੀ ਤਿੰਨਾਂ ਦਾ ਧੰਨਵਾਦ ਸੰਗਤਾਂ ਵੱਲੋਂ। ਹੁਣ ਸਮਾਂ ਕੀਰਤਨ ਦਾ ਹੈ। ਭਾਈ ਗੁਰਸੇਵ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਿੰਨਾਂ ਦੇ ਜਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਨੇ ਗੁਰਦੁਆਰਾ ਸਾਹਿਬ ਵਿਖੇ, ਜਿਨ੍ਹਾਂ ਦੇ ਐਤਵਾਰ ਨੂੰ ਮੇਨ ਹਾਲ ਦੇ ਵਿੱਚ 9:15 ਭੋਗ ਪਾਏ ਜਾਣਗੇ। ਬਰਨਾਲੇ, ਸੰਗਰੂਰ ਅਤੇ ਮਲੇਰਕੋਟ ਦੀਆਂ ਸੰਗਤਾਂ ਵੱਲੋਂ ਹਰ ਸਾਲ ਇਹ ਸੇਵਾ ਕੀਤੀ ਜਾਂਦੀ ਹੈ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ। ਆਓ ਬੜੇ ਪਿਆਰ ਨਾਲ ਹੁਣ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗਾ ਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਆਰੰਭ ਹੋਣ ਲੱਗੇ ਹਨ, ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਨੇ ਭਾਈ ਗੁਰਸੇਵਕ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਕਾਰਜ ਦੇ ਸਵਾਰ, ਸਤਿਗੁਰ ਸੱਚ ਸਾਖੀ ਸ਼ਬਦ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਸ਼ਬਦ ਦੇ ਵਿੱਚ, ਸਿੱਖ ਨੇ ਕੋਈ ਵੀ ਕਾਰਜ ਕਰਨਾ ਹੈ ਸਭ ਤੋਂ ਪਹਿਲਾਂ ਆਪਣੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੇ। ਜਦੋਂ ਅਸੀਂ ਅਰਦਾਸ ਕਰਕੇ ਕਾਰਜ ਸ਼ੁਰੂ ਕਰਦੇ ਹਾਂ ਫਿਰ ਉਸ ਕਾਰਜ ਨੂੰ ਗੁਰੂ ਸਾਹਿਬ ਵਿੱਚ ਵਰਤ ਕੇ ਆਪ ਸੰਪੂਰਨ ਕਰਦੇ ਨੇ। ਹੁਣ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੋਵੇਗੀ। ਅਰਦਾਸ ਦੇ ਵਿੱਚ ਲੜਕਾ ਲੜਕੀ ਖੜ੍ਹੇ ਹੋਣਗੇ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋਣਗੇ, ਬਾਕੀ ਸੰਗਤ ਬੈਠੀ ਰਹੇਗੀ। ਉਸ ਤੋਂ ਬਾਅਦ ਹੁਕਮਨਾਮਾ ਸਾਹਿਬ ਹੋਵੇਗਾ, ਫਿਰ ਪੱਲੇ ਦਾ ਸ਼ਬਦ ਪੜਿਆ ਜਾਵੇਗਾ, ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ। ਸੋ ਹੁਣ ਬੇਨਤੀ ਹੈ ਲੜਕੇ ਲੜਕੀ ਨੂੰ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ, ਉਹ ਖੜ੍ਹੇ ਹੋ ਜਾਣ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਚਾਉ ਸੱਜਣ ਮੈਂਡਿਆ ਡੇਈਂ ਸਿਸ ਉਤਾਰ, ਨੈਣ ਮਹੰਜੇ ਤਰਸਦੇ ਕਦ ਪੱਸੀ ਦੀਦਾਰ।

ਵਿਗਿਆ ਅਹਨਿਸ ਸਹਿਜ ਸੁਭਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁੱਖ ਜਾਈ ਹੋਵੈ ਸਿਵਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਆ ਤੁਧ ਡਿੱਠਾ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਆ ਸੱਜਣ ਸੱਚਾ ਪਾਤਸ਼ਾਹੂ ਸਿਰ ਸ਼ਾਹਾਂ ਦਾ ਸਾਹੂ ਜਿਸ ਪਾਸ ਬੈਠਿਆਂ ਸੋ ਹੀ ਆ ਸਭਨਾ ਦਾ ਵੇ ਸਾਹੂ ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਤੀਜਾ ਘਰ ਦੂਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਗੁਰ ਪੂਰੈ ਹਰ ਧਨ ਪਰਗਾਸਿਆ, ਹਰ ਕਿਰਪਾ ਤੇ ਵਸੈ ਮਨ ਆਏ ਰਹਾਉ।

सुख मन अंतर सहज समाणी, एक अचरज जन देखो पाई।

गुर प्रसाद वसै मन आई, सब मैं वसै प्रभ एको सोई।

ਸਭ ਮੈਂ ਵਸੈ ਪ੍ਰਭ ਏਕੋ ਸੋਏ, ਗੁਰਮਤੀ ਘਟ ਪ੍ਰਗਟ ਹੋਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਹੋਈ ਹੈ। ਸੱਚੇ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਆ ਹੈ। ਹੁਣ ਰਾਗੀ ਸਿੰਘ ਪੱਲੇ ਦਾ ਸ਼ਬਦ ਪੜਨਗੇ। ਬੇਨਤੀ ਹੈ ਬੇਟੀ ਦੇ ਪਰਿਵਾਰ ਨੂੰ, ਉਹ ਬੇਟੀ ਨੂੰ ਬੇਟੇ ਦਾ ਪੱਲਾ ਫੜਾਉਣ, ਉਸ ਤੋਂ ਬਾਅਦ ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ।

ਹੁਣ ਲਾਵਾਂ ਦਾ ਪਾਠ ਸ਼ੁਰੂ ਹੋਣ ਲੱਗਾ ਏ। ਬੇਨਤੀ ਹੈ ਸੁਪਾਗ ਪਰੀ ਜੋੜੀ ਨੂੰ, ਜਦੋਂ ਤੁਸੀਂ ਉੱਠਣਾ ਹੈ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਉੱਠਣਾ ਏ, ਜਦੋਂ ਪਰਿਕਰਮਾ ਪੂਰੀਆਂ ਕਰਕੇ ਬੈਠਣਾ ਉਦੋਂ ਵੀ ਮੱਥਾ ਟੇਕ ਕੇ ਗੁਰੂ ਸਾਹਿਬ ਨੂੰ ਬੈਠਣਾ ਏ। ਬੜੀ ਸ਼ਰਧਾ ਨਾਲ ਸੱਚੇ ਪਾਤਸ਼ਾਹ ਨੂੰ ਤੁਸੀਂ ਪਰਿਕਰਮਾ ਕਰਨੀਆਂ ਨੇ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਸੂਹੀ ਰਾਗ ਦੇ ਅੰਦਰ ਲਾਵਾਂ ਦੀ ਬਾਣੀ ਉਚਾਰਨ ਕੀਤੀ ਹੈ। ਹੁਣ ਚਾਰ ਲਾਵਾਂ ਦਾ ਪਾਠ ਹੋਵੇਗਾ। ਜਿਸ ਲਾਮ ਦਾ ਦਾਸ ਪਾਠ ਕਰੇਗਾ ਉਸੇ ਹੀ ਲਾਮ ਦਾ ਰਾਗੀ ਸਿੰਘ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ। ਆਹ ਹੁਣ ਬੜੇ ਪਿਆਰ ਨਾਲ ਲਾਵਾਂ ਦਾ ਪਾਠ ਸਰਵਣ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਚੌਥਾ। ਹਰ ਪਹਿਲੜੀ ਲਾਭ ਪਰ ਬਿਰਤੀ ਕਰਮ ਦ੍ਰਿੜਾਇਆ, ਬਲ ਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲ ਰਾਮ ਜੀਓ। ਹਰ ਪਹਿਲੜੀ ਲਾਭ ਪਰ ਬਿਰਤੀ ਕਰਮ ਦ੍ਰਿੜਾਇਆ, ਬਲ ਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲ ਰਾਮ ਜੀਓ। ਧਰਮ ਦ੍ਰਿੜੋ ਹਰ ਨਾਮ ਤਿਆਵੋ, ਸਿਮਰਤ ਨਾਮ ਦ੍ਰਿੜਾਇਆ, ਸਤਗੁਰ ਗੁਰ ਪੂਰਾ ਆਰਾਧੋ, ਸਭ ਕਿਲ ਵਿਖ ਪਾਪ ਗਵਾਇਆ। ਸਹਿਜ ਆਨੰਦ ਹੋਵਾ ਵੱਡ ਭਾਗੀ, ਮਨ ਹਰ ਹਰ ਮੀਠਾ ਲਾਇਆ। ਜਨ ਕਹਿ ਨਾਨਕ ਲਾਭ ਪਹਿਲੀ, ਆਰੰਭ ਕਾਜ ਰਚਾਇਆ। ਜਨ ਕਹਿ ਨਾਨਕ ਲਾਭ ਪਹਿਲੀ।

ਪ੍ਰਭ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਭਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ ਨਿਰਮਲ

ਆਵ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਭਾਈ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਧਰਨ ਸਵੰਨੀ ਖੜ ਰਤਨ ਜੜਾਮੀ, ਹਰ ਪ੍ਰੇਮ ਪੁਰਖ ਮਨ ਬੁੱਠਾ, ਸਭੇ ਕਾਜ ਸੁਹੇਲੜੇ ਥੀਏ, ਗੁਰ ਨਾਨਕ ਸਤਿਗੁਰ ਤੁਠਾ। ਖੰਭ ਵੀ ਕਾਂਦੜੇ ਜੇ ਲਹਾਂ, ਕਿੰਨਾ ਸਾਮੀ ਤੋਲਾ, ਤਨ ਜੜਾਈ ਆਪਣਾ ਲਹਾਂ ਸੋ ਸੱਜਣ ਟੋਲਾ। ਸੱਜਣ ਸੱਚਾ ਪਾਤਸ਼ਾਹੂ ਸਿਰ ਸ਼ਾਹਾਂ ਦਾ ਸਾਹੂ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹੂ।

ਸਤਨਾਮ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ। ਹਰ ਹਰ ਚਰਨ ਹਿਰਦੈ ਉਰਤਾਰੇ। ਸਿਮਰ ਸੁਆਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ। ਹਰ ਹਰ ਚਰਨ ਹਿਰਦੈ ਉਰਤਾਰੇ। ਸਿਮਰ ਸੁਆਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ। ਰਹਾਉ ਪੁੰਨ ਦਾਨ ਪੂਜਾ ਪਰਮੇਸ਼ਰ, ਹਰ ਕੀਰਤ ਤਤ ਵਿਚਾਰੇ। ਗੁਣ ਗਾਵਤ ਅਤੁਲ ਸੁਖ ਪਾਇਆ, ਠਾਕੁਰ ਅਗਮ ਅਪਾਰੇ। ਜੋ ਜਨ ਪਾਰ ਬ੍ਰਹਮ ਆਪਣੇ ਕੀਨੇ, ਤਿਨਕਾ ਬਹੁਰ ਕਛ ਨਾ ਵਿਚਾਰੇ। ਨਾਮ ਰਤਨ ਸੁਨ ਜਪ ਜਪ ਜੀਵਾ, ਹਰ ਨਾਨਕ ਕੰਠ ਮਝਾਰੇ। ਜੋ ਜਨ ਪਾਰ ਬ੍ਰਹਮ ਆਪਣੇ ਕੀਨੇ, ਤਿਨਕਾ ਬਹੁਰ ਕਛ ਨਾ ਵਿਚਾਰੇ। ਨਾਮ ਰਤਨ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗੋ ਜੁਗ ਅਟਲ ਚਵਰ ਛਤਰ ਤਖ਼ਤ ਦੇ ਮਾਲਕ ਗੁਰਤਾ ਗੱਦੀ ਤੇ ਵਿਰਾਜਮਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜ ਰਹੀ ਗੁਰੂ ਰੂਪ ਗੁਰੂ ਖਾਲਸਾ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਫਰਮਾਨ ਹੈ, ਨਾਨਕ ਸਤਿਗੁਰ ਤਿਨ੍ਹਾਂ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ। ਦਸੇ ਹੀ ਪਾਤਸ਼ਾਹ ਜੀ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਮਹਿਰਾਮਤ ਹੋਈ ਹੈ। ਆਨੰਦ ਕਾਰਜ ਦੀ ਸੰਪੂਰਨਤਾ ਸਿੱਖ ਰਹਿਤ ਮਿਆਦਾਂ ਅਨੁਸਾਰ ਹੋਈ ਹੈ। ਸਤਿਗੁਰੂ ਮਹਾਰਾਜ ਜੀ ਦਾ ਕੋਟਨ ਕੋਟ ਧੰਨਵਾਦ ਹੈ, ਸ਼ੁਕਰਾਨਾ ਹੈ, ਜਿਨ੍ਹਾਂ ਦੀ ਮਿਹਰ ਦੇ ਸਦਕਾ ਇਹ ਖੁਸ਼ੀਆਂ ਭਰਿਆ ਸਮਾਂ ਰਾਏ ਅਤੇ ਸ਼ੇਰਗਿੱਲ ਪਰਿਵਾਰ ਨੂੰ ਬਖਸ਼ਿਸ਼ ਹੋਇਆ ਹੈ। ਗੁਰੂ ਘਰ ਦੇ ਵਜ਼ੀਰ ਭਾਈ ਪਰਮਜੀਤ ਸਿੰਘ ਜੀ ਦੇ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ, ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲਿਆਂ ਨੇ ਕੀਰਤਨੀ ਜਥੇ ਨੇ ਸੰਗਤਾਂ ਦਾ ਕੀਰਤਨ ਕੀਤਾ ਹੈ। ਸੰਗਤਾਂ ਵੱਲੋਂ ਆਪ ਜੀ ਦਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ, ਨਾਲ ਹੀ ਭਾਈ ਗੁਰਬਖਸ਼ ਸਿੰਘ ਜੀ ਹੋਣਾ ਦਾ ਵੀ ਧੰਨਵਾਦ, ਜਿਨ੍ਹਾਂ ਨੇ ਗੁਰਬਾਣੀ ਦੀ ਸੇਵਾ ਸਕਰੀਨ 'ਤੇ ਨਿਭਾਈ ਹੈ। ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦਾ ਫਰਮਾਨ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ। ਇਸ ਆਨੰਦ ਕਾਰਜ ਦੀ ਸੰਪੂਰਨਤਾ 'ਤੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਭਾਗ ਭਰੀ ਜੋੜੀ ਭੁਚੰਗੀ ਬਲਦੀਪ ਸਿੰਘ ਰਾਏ ਅਤੇ ਬੀਬਾ ਕਰਮਨ ਕੌਰ ਸ਼ੇਰਗਿੱਲ ਨੂੰ ਲੱਖ ਲੱਖ ਵਧਾਈਆਂ ਹੋਵਣ। ਇਸੇ ਹੀ ਤਰ੍ਹਾਂ ਬਲਦੀਪ ਸਿੰਘ ਰਾਏ ਦੇ ਪਿਤਾ ਸਰਦਾਰ ਤਲੋਚਨ ਸਿੰਘ ਰਾਏ ਅਤੇ ਮਾਤਾ ਸਰਦਾਰਨੀ ਬਲਵੰਤ ਕੌਰ ਰਾਏ ਅਤੇ ਕਰਮਨ ਕੌਰ ਸ਼ੇਰਗਿੱਲ ਦੇ ਪਿਤਾ ਸਰਦਾਰ ਦਵਿੰਦਰ ਸਿੰਘ ਸ਼ੇਰਗਿੱਲ ਅਤੇ ਮਾਤਾ ਅਵਤਾਰ ਕੌਰ ਸ਼ੇਰਗਿੱਲ ਨੂੰ ਵੀ ਲੱਖ ਲੱਖ ਵਧਾਈਆਂ ਹੋਵਣ। ਇਸ ਸ਼ੁਭ ਆਨੰਦ ਕਾਰਜ ਵਿੱਚ ਦੋਨੋਂ ਹੀ ਪਰਿਵਾਰਾਂ ਦੇ ਪਿਆਰ ਭਰੇ ਸੱਦੇ 'ਤੇ ਸਤਿਕਾਰ 'ਤੇ ਸੱਦੇ 'ਤੇ ਪਹੁੰਚੇ ਸਾਰੇ ਰਿਸ਼ਤੇਦਾਰ ਦੋਸਤ ਮਿੱਤਰ ਸੱਜਣ ਰਾਸੀ ਪਤਵੰਤ ਅਤੇ ਸੱਜਣ ਅਤੇ ਆਪ ਸਭ ਦਾ ਰਾਏ ਅਤੇ ਸ਼ੇਰਗਿੱਲ ਪਰਿਵਾਰ ਵੱਲੋਂ ਹਾਰਦਿਕ ਸਵਾਗਤ ਹੈ। ਆਪ ਜੀ ਦਾ ਧੰਨਵਾਦ ਹੈ ਜੋ ਆਪ ਜੀ ਇਹ ਖੁਸ਼ੀਆਂ ਭਰੇ ਕਾਰਜ ਵਿੱਚ ਸ਼ਮੂਲੀਅਤ ਕਰਕੇ ਦੋਨੋਂ ਹੀ ਪਰਿਵਾਰਾਂ ਦਾ ਮਾਣ ਸਤਿਕਾਰ ਵਧਾਇਆ ਹੈ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਮਹਾਰਾਜ ਜੀ ਨੇ ਜਿੱਥੇ ਚਾਰ ਲਾਵਾਂ ਦੇ ਪਾਠ ਦੇ ਨਾਲ ਫੇਰ ਲੈਣ ਅਤੇ ਮਗਰੋਂ ਗ੍ਰਹਿਸਥ ਜੀਵਨ ਦੀ ਸ਼ੁਰੂਆਤ ਹੋ ਜਾਂਦੀ ਹੈ, ਉੱਥੇ ਨਾਲ ਹੀ ਅਧਿਆਤਮਕ ਚਾਰ ਲਾਵਾਂ ਦਾ ਵੀ ਪੱਖ ਹੈ। ਪਹਿਲੀ ਲਾਮ ਦਾ ਉਪਦੇਸ਼ ਹੈ ਧਰਮ ਵਿੱਚ ਪਰਪੱਖ ਰਹਿਣਾ, ਜਾਣੀ ਧਰਮ ਤੋਂ ਮੂੰਹ ਨਹੀਂ ਮੋੜਨਾ। ਸਤਿਗੁਰੂ ਮਹਾਰਾਜ ਦੂਜੀ ਲਾਮ ਵਿੱਚ ਬਖਸ਼ਿਸ਼ ਕਰਦੇ ਹਨ, ਨਿਰਮਲ ਭਉ ਨੂੰ ਮਨ ਵਿੱਚ ਧਾਰਨ ਕਰਨਾ ਹੈ। ਤੀਸਰੀ ਲਾਮ ਵਿੱਚ ਵਿਰਾਗ ਨੂੰ ਮਨ ਵਿੱਚ ਧਾਰਨ ਕਰਨਾ ਹੈ। ਇਸੇ ਹੀ ਤਰ੍ਹਾਂ ਚੌਥੀ ਲਾਮ ਵਿੱਚ ਉਪਦੇਸ਼ ਕਰਦੇ ਹਨ, ਸਹਿਜ ਅਵਸਥਾ ਦੀ ਪ੍ਰਾਪਤੀ ਕਰਨੀ ਹੈ, ਜਾਣੀ ਪਰਮੇਸ਼ੁਰ ਦੀ ਪ੍ਰਾਪਤੀ ਕਰਨੀ ਹੈ। ਨਵ ਵਿਆਹੀ ਸੁਭਾਗੀ ਜੋੜੀ ਨੇ ਆਪਣੇ ਗ੍ਰਹਿਸਥ ਜੀਵਨ ਨੂੰ ਨਿਭਾਉਣ ਦੇ ਨਾਲ ਨਾਲ ਪਰਮਾਰਥ ਵੱਲ ਵੀ ਧਿਆਨ ਦੇਣਾ ਹੈ। ਇਸ ਦੇ ਨਾਲ ਹੀ ਇੱਕ ਦੂਸਰੇ ਦਾ ਮਾਣ ਸਤਿਕਾਰ ਪਿਆਰ ਬਣਾ ਕੇ ਰੱਖਣਾ ਹੈ। ਦੋਨੋਂ ਹੀ ਪਰਿਵਾਰਾਂ ਦਾ ਇੱਜ਼ਤ ਮਾਣ ਸਤਿਕਾਰ ਪਿਆਰ ਇਸੇ ਤਰ੍ਹਾਂ ਹੈ, ਆਪ ਜੀ ਨੇ ਬਣਾਉਣਾ ਹੈ। ਮੈਂ ਇੱਥੇ ਹੀ ਵਿਸ਼ੇਸ਼ ਤੌਰ 'ਤੇ ਗੱਲ ਕਰਾਂਗਾ ਸਰਦਾਰ ਤਲੋਚਨ ਸਿੰਘ ਜੀ ਰਾਏ ਅਤੇ ਉਹਨਾਂ ਦੇ ਪਰਿਵਾਰ ਦੀ। ਸੰਗਤ ਜੀ, ਸਾਨੂੰ ਦੇਖਦਿਆਂ ਨੂੰ ਬਹੁਤ ਹੀ ਲੰਬਾ ਸਮਾਂ ਹੋ ਗਿਆ ਹੈ ਕਿ ਸਾਡੇ ਵੀਰ ਦੀ ਸੇਵਾ ਨੂੰ ਸਾਡਾ ਸਿਰ ਝੁਕਦਾ ਹੈ। ਸਮਾਂ ਸ਼ਾਮਾਂ ਦੇ ਸਮੇਂ ਵਿੱਚ ਸਮਾਪਤੀ ਤੋਂ ਬਾਅਦ ਦੀ ਸੇਵਾ, ਉਸੇ ਹੀ ਤਰ੍ਹਾਂ ਵਿਸ਼ੇਸ਼ ਸਮਾਗਮਾਂ 'ਤੇ ਸੇਵਾ, ਇਸੇ ਹੀ ਤਰ੍ਹਾਂ ਨਿਰੰਤਰ ਹਾਜ਼ਰੀਆਂ ਭਰਦੇ ਆ ਰਹੇ ਹਨ। ਸਤਿਗੁਰਾਂ ਦੀ ਇਹਨਾਂ 'ਤੇ ਵਿਸ਼ੇਸ਼ ਕਿਰਪਾ ਹੈ, ਹਮੇਸ਼ਾ ਹੀ ਗੁਰੂ ਘਰ ਦੀ ਲਈ ਹਾਜ਼ਰ ਰਹਿੰਦੇ ਹਨ। ਇਸੇ ਤਰ੍ਹਾਂ ਸ਼ੇਰਗਿੱਲ ਪਰਿਵਾਰ ਹੈ ਜੋ ਕਿ ਗੁਰੂ ਘਰ ਦੇ ਨਾਲ ਜੁੜਿਆ ਹੈ, ਦੋਨੋਂ ਹੀ ਪਰਿਵਾਰ ਮਹਾਰਾਜ ਨੇ ਮੇਲ ਕਰਾਇਆ ਹੈ। ਭਾਈ ਗੁਰਦਾਸ ਜੀ ਦਾ ਇੱਕ ਬਹੁਤ ਹੀ ਪਿਆਰਾ ਸ਼ਬਦ ਹੈ, ਗੁਰਮੁਖ ਸੇਵਕ ਮਾਵਣੀ ਸਤਿਗੁਰੂ ਪਿਆਰੀ। ਇਸ ਦੇ ਨਾਲ ਇੱਕ ਵਾਰ ਫਿਰ ਤੋਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਵਣ। ਮੈਂ ਹੁਣ ਬੇਨਤੀ ਕਰਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਰਦਾਰ ਰਣਵੀਰ ਸਿੰਘ ਜੀ ਸੁਭਾਗੀ ਜੋੜੀ ਨੂੰ ਆਸ਼ੀਰਵਾਦ ਦੀ ਸ਼ਬਦਾਂ ਦੇ ਨਾਲ ਵਧਾਈ ਦੇਣਗੇ ਅਤੇ ਆਈ ਸੰਗਤ ਦਾ ਧੰਨਵਾਦ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਚਰਨਾਂ ਵਿੱਚ ਸ਼ੋਭਤ ਸਾਧ ਸੰਗਤ ਜੀ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਕੋਟ ਆਨ ਕੋਟ ਸ਼ੁਕਰ। ਜਿਨ੍ਹਾਂ ਦੀ ਛਤਰ ਛਾਇਆ ਦੇ ਹੇਠ ਕਾਕਾ ਬਲਦੀਪ ਸਿੰਘ ਜੀ ਰਾਏ ਅਤੇ ਬੱਚੀ ਕਰਮਨ ਕੌਰ ਸ਼ੇਰਗਿੱਲ ਦੇ ਸ਼ੁਭ ਆਨੰਦ ਕਾਰਜ ਸੰਪੂਰਨ ਹੋਏ ਨੇ। ਸਭ ਤੋਂ ਪਹਿਲਾਂ ਮੈਂ ਇਸ ਭਾਗੀ ਜੋੜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਅਤੇ ਇਹਨਾਂ ਦੇ ਰਿਸਪੈਕਟਡ ਮਾਤਾ ਪਿਤਾ ਸਰਦਾਰ ਤਰਲੋਚਨ ਸਿੰਘ ਜੀ ਰਾਏ, ਮਾਤਾ ਬਲਵੰਤ ਕੌਰ ਰਾਏ ਅਤੇ ਲੜਕੀ ਦੇ ਪਿਤਾ ਜੀ ਦਵਿੰਦਰ ਸਿੰਘ ਸ਼ੇਰਗਿੱਲ ਅਤੇ ਮਾਤਾ ਅਵਤਾਰ ਕੌਰ ਸ਼ੇਰਗਿੱਲ ਅਤੇ ਸਮੁੱਚੇ ਰਿਸ਼ਤੇਦਾਰਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਜਿਵੇਂ ਅੱਜ ਬੱਚਾ ਬੱਚੀ ਜਾਂ ਆਪ ਸਾਰੇ ਬਹੁਤ ਸੋਹਣੇ ਤਿਆਰ ਹੋਏ ਹੋ ਅਤੇ ਤੁਸੀਂ ਮੇਕਅਪ ਆਰਟਿਸਟ ਹੋਰ ਤਿਆਰ ਕਰਨ ਵਾਸਤੇ ਸੱਦੇ ਹੋ ਤਾਂ ਕਿ ਸੋਹਣੇ ਦਿਖ ਸਕੀਏ, ਪਰ ਜੇ ਜੀਵਨ ਨੂੰ ਆਪਣੇ ਨੂੰ ਸੋਹਣਾ ਬਣਾਉਣਾ ਹੈ, ਨਿਖਾਰਨਾ ਹੈ, ਤਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸ਼ਬਦ ਹੈ ਜੋ ਆਪ ਜੀ ਦੇ ਜੀਵਨ ਵਿੱਚ ਨਿਖਾਰ ਲਿਆ ਸਕਦਾ ਹੈ। ਕਿਉਂਕਿ ਤੁਹਾਡੇ ਦੋਨਾਂ ਦੇ ਮਾਤਾ ਪਿਤਾ ਸਰਦਾਰ ਤਰਲੋਚਨ ਸਿੰਘ ਜੀ 25-30 ਸਾਲ ਤੋਂ ਬਿਨਾਂ ਨਾਗਾ ਸ਼ਾਮ ਨੂੰ ਵੈਕਿਊਮ ਦੀ ਸੇਵਾ ਕਰਦੇ ਨੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੁੱਖ ਆਸਨ ਸਾਰੀਆਂ ਸੇਵਾਵਾਂ ਕਰਵਾ ਕੇ ਜਾਂਦੇ ਨੇ। ਇਸੇ ਹੀ ਤਰ੍ਹਾਂ ਸ਼ੇਰਗਿੱਲ ਪਰਿਵਾਰ, ਦੁਸਾਂਝ ਪਰਿਵਾਰ, ਲੜਕੀ ਦੇ ਮਾਮਾ ਜੀ, ਨਾਨਕਾ ਪਰਿਵਾਰ ਜਦੋਂ ਵੀ ਗੁਰੂ ਘਰ ਵਾਸਤੇ ਕੋਈ ਵੀ ਲੋੜ ਹੁੰਦੀ ਹੈ ਹਮੇਸ਼ਾ ਮੂਹਰੇ ਆ ਕੇ ਖੜ੍ਹਦੇ ਨੇ। ਇਸ ਕਰਕੇ ਕਹਿ ਰਿਹਾ ਕਿ ਤੁਹਾਡੇ ਦੋਨੇ ਪਰਿਵਾਰ ਹੀ ਗੁਰਦੁਆਰਾ ਸਾਹਿਬ ਨਾਲ ਜੁੜੇ ਨੇ, ਤੁਸੀਂ ਵੀ ਇਹ ਸ਼ਬਦ ਦਾ ਪੱਲਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪੱਲਾ ਨਹੀਂ ਛੱਡਣਾ, ਕਿਉਂਕਿ ਇਹੀ ਇੱਕ ਸੱਚ ਹੈ, ਸੱਚ ਸਿਖਾਉਂਦਾ ਹੈ। ਬਾਕੀ ਜੀਵਨ ਦੇ ਵਿੱਚ ਸਭ ਝੂਠ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਲੜ ਲੱਗ ਕੇ ਹੀ ਸੱਚ ਨੂੰ ਪ੍ਰਾਪਤ ਕੀਤਾ ਜਾ ਸਕਦਾ। ਮੈਨੂੰ ਪਤਾ ਦੋਨੇ ਹੀ ਬੱਚੇ ਬੜੇ ਰਿਸਪੈਕਟਫੁੱਲ ਨੇ, ਜਦੋਂ ਵੀ ਕਿਤੇ ਮਿਲਦੇ ਬੜੇ ਪਿਆਰ ਦੇ ਨਾਲ ਬੁਲਾਉਂਦੇ ਨੇ, ਪਰ ਬਲਦੀਪ ਫਰੋਮ ਨਾਓ ਔਨ ਯੂ ਹੈਵ ਟੂ ਬੀ ਲਿਟਲ ਬਿਟ ਐਕਸਟਰਾ ਨਾਈਸ। ਅਤੇ ਇੱਕ ਵਾਰ ਮੈਂ ਫਿਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਦੋਨਾਂ ਪਰਿਵਾਰਾਂ ਨੂੰ, ਬੱਚੇ ਬੱਚੀ ਨੂੰ, ਸਾਰੇ ਰਿਸ਼ਤੇਦਾਰਾਂ ਨੂੰ ਵਧਾਈ ਦਿੰਦਾ। ਦੋਨਾਂ ਪਰਿਵਾਰਾਂ ਵੱਲੋਂ ਜਿਤਨੇ ਵੀ ਆਪ ਦੂਰੋਂ ਨੇੜਿਓਂ ਚੱਲ ਕੇ ਕੈਲਗਰੀ ਤੋਂ, ਅਮੈਰੀਕਾ ਤੋਂ, ਇੰਗਲੈਂਡ ਤੋਂ, BC ਤੋਂ ਆਏ ਹੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪਰਿਵਾਰ ਵੱਲੋਂ ਗ੍ਰੰਥੀ ਸਾਹਿਬਾਨ ਭਾਈ ਪਰਮਜੀਤ ਸਿੰਘ ਜੀ ਦਾ, ਕੀਰਤਨੀ ਜਥੇ ਦਾ, ਸੈਕਟਰੀ ਸਾਹਿਬ ਦਲਜੀਤ ਸਿੰਘ ਜੀ ਦਾ ਅਤੇ ਸਮੁੱਚੇ ਸੇਵਾਦਾਰਾਂ ਦਾ, ਅਤੇ ਜੋ ਤਰਲੋਚਨ ਸਿੰਘ ਉਹਨਾਂ ਦੇ ਨਾਲ ਸਾਰੇ ਸੇਵਾਦਾਰ ਸੇਵਾ ਕਰਦੇ ਨੇ, ਇਹ ਵੀ ਇਹਨਾਂ ਦੀ ਵੀ ਬੜੀ ਭਾਰੀ ਸੇਵਾ, ਸਾਰੇ ਇੱਥੇ ਹਾਜ਼ਰ ਨੇ, ਉਹਨਾਂ ਵੱਲੋਂ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਅਤੇ ਬਾਕੀ ਸੈਕਟਰੀ ਸਾਹਿਬ ਅਗਲਾ ਪ੍ਰੋਗਰਾਮ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਰਦਾਰ ਰਣਵੀਰ ਸਿੰਘ ਜੀ ਦਾ। ਹੁਣ ਮੈਂ ਬੇਨਤੀ ਕਰਦਾ ਗੁਰੂ ਘਰ ਦੇ ਵਜ਼ੀਰ ਭਾਈ ਪਰਮਜੀਤ ਸਿੰਘ ਜੀ ਹੁਣਾਂ ਨੂੰ ਕਿ ਸੁਭਾਗੀ ਜੋੜੀ ਨੂੰ ਸਰੋਪ ਦੀ ਬਖਸ਼ਿਸ਼ ਨਾਲ ਨਵਾਜਣਗੇ। ਬਾਬਾ ਲਖਵਿੰਦਰ ਸਿੰਘ ਜੀ ਕਿਰਪਾ ਕਰਕੇ ਨਾਲ ਆ ਜਾਣ, ਸਿੰਘ ਵੀ ਨਾਲ ਚੱਲ ਜਾਣ।

0: ਬੋਲੇ ਸੋ ਨਿਹਾਲ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੇ ਕਿਰਪਾ ਕਰਕੇ ਇਸੇ ਤਰ੍ਹਾਂ ਹੀ ਸਜੇ ਰਹਿਣਾ ਪੰਜ ਸੱਤ ਮਿੰਟ ਇਸੇ ਤਰ੍ਹਾਂ। ਹੁਣ ਮੈਂ ਬੇਨਤੀ ਕਰਦਾ ਢਾਡੀ ਭਾਈ ਬਲਵੀਰ ਸਿੰਘ ਜੀ ਬਿਹਾਰੀਪੁਰ ਵਾਲਿਆਂ ਨੂੰ ਕਿ ਉਹ ਆਪਣੇ ਢਾਡੀ ਜਥੇ ਦੇ ਨਾਲ ਇਹ ਖੁਸ਼ੀ ਦੀ ਵਾਰ ਸਰਵਣ ਕਰਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਨਮਾਨਯੋਗ ਦੀਨ ਦੁਨੀ ਦੇ ਮਾਲਕ, ਸਰਵਰੇ ਕਾਇਨਾਤ, ਰੂਹਾਨੀਅਤ ਦੇ ਸਾਗਰ, ਪ੍ਰੀਤਾਂ ਦੇ ਪਹਿਰੇਦਾਰ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤ ਸੰਗੀ ਜਨੋ, ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਕੇ ਫਤਿਹ ਬੁਲਾਈਏ। ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਇਸ ਖੁਸ਼ੀਆਂ ਭਰੇ ਸਮੇਂ ਦੇ ਅੰਦਰ ਤੁਸੀਂ ਸੰਗਤੀ ਰੂਪ ਦੇ ਵਿੱਚ ਬੈਠ ਕੇ ਦੀਨ ਦੁਨੀ ਦੇ ਮਾਲਕ ਦਾ ਸ਼ੁਕਰਾਨਾ ਕਰਨ ਵਾਸਤੇ ਔਰ ਇਸ ਸੁਭਾਗ ਜੋੜੀ ਦੇ ਉੱਤੇ ਰਹਿਮਤਾਂ ਭਰਿਆ ਹੱਥ ਰੱਖਿਓ ਸਤਿਗੁਰ ਜੀ, ਆਪਾਂ ਸਾਰੇ ਅਰਦਾਸਾਂ ਬੇਨਤੀਆਂ ਕਰਨ ਵਾਸਤੇ ਆਏ ਹਾਂ। ਸੋ ਗੁਰੂ ਪਿਆਰਿਓ, ਇਸ ਸੁਹਾਵਣੇ ਸਮੇਂ ਦੇ ਅੰਦਰ ਗੁਰੂ ਘਰ ਦੇ ਵਜ਼ੀਰ ਸਾਹਿਬ ਭਾਈ ਪਰਮਜੀਤ ਸਿੰਘ ਜੀ ਹੋਣਾ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ, ਜਿਹੜੀਆਂ ਚਾਰ ਲਾਵਾਂ ਦਾ ਪਾਠ ਹੈ ਨਾ, ਬੜੇ ਪਿਆਰ ਦੇ ਨਾਲ ਅਦਬ ਦੇ ਨਾਲ ਉਹਨਾਂ ਨੇ ਆਪਾਂ ਨੂੰ ਸਰਵਣ ਕਰਵਾਇਆ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਹ ਚਾਰ ਲਾਵਾਂ ਜਿਹੜੀਆਂ ਉਚਾਰਨ ਕੀਤੀਆਂ ਨਾ ਹਰਿਮੰਦਰ ਸਾਹਿਬ ਵਾਲੇ ਬਾਬਾ ਜੀ ਤੇ। ਗੁਰੂ ਪਿਆਰਿਓ, ਇਸ ਦੀ ਅੱਗੇ ਹੋਰ ਖੁਸ਼ੀ ਦੀ ਗੱਲ ਮੈਂ ਇੱਕ ਤੁਹਾਡੇ ਨਾਲ ਸਾਂਝੀ ਕਰਾਂ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਬਖਸ਼ੀਆਂ ਹੋਈਆਂ ਚਾਰ ਲਾਵਾਂ ਦਾ ਪਾਠ ਹੋਇਆ ਤੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਆਪਣੇ ਦਰਬਾਰ ਦੇ ਵਿੱਚੋਂ ਰਾਗੀ ਜਥਾ ਭੇਜਿਆ, ਕਹਿੰਦੇ ਜਾਇਓ ਸਾਡੇ ਬੱਚਿਆਂ ਦੀ ਸ਼ਾਦੀ ਹੈ ਔਰ ਉਸ ਆਨੰਦ ਕਾਰਜਾਂ ਦੇ ਸਮਿਆਂ ਦੇ ਉੱਤੇ ਤੁਸੀਂ ਉੱਥੇ ਆਨੰਦ ਕਾਰਜ ਕਰਵਾਉਣੇ ਆ। ਭਾਈ ਗੁਰਸੇਵਕ ਸਿੰਘ ਜੀ ਦਰਬਾਰ ਸਾਹਿਬ ਤੋਂ ਆਇਆ ਹਜ਼ੂਰੀ ਰਾਗੀ ਹੈ, ਸੋ ਬਹੁਤ ਬਹੁਤ ਉਹਨਾਂ ਵੀਰਾਂ ਦਾ ਵੀ ਧੰਨਵਾਦ, ਪ੍ਰਬੰਧਕ ਵੀਰਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰਿਓ, ਸਾਨੂੰ ਹੁਕਮ ਹੁੰਦਾ ਵੀ ਤੁਸੀਂ ਇੱਕ ਕਵਿਤਾ ਬੋਲਣੀ ਆ, ਸਾਡੇ ਕੋਲ ਸੱਚੀ ਗੱਲਾਂ ਬੜੀਆਂ ਹੁੰਦੀਆਂ ਤੁਹਾਡੇ ਨਾਲ ਕਰਨ ਵਾਸਤੇ ਪਰ ਮਜਬੂਰੀਆਂ ਹੁੰਦੀਆਂ, ਅਸੀਂ ਵੀਰਾਂ ਦੇ ਨਾਲ ਪ੍ਰਬੰਧਕਾਂ ਦੇ ਨਾਲ ਔਰ ਸੰਗਤ ਦੇ ਨਾਲ ਨਾਲ ਚੱਲਣਾ ਹੁੰਦਾ ਹੈ। ਅੱਜ ਦੋ ਕੁੜਮ ਸਾਹਿਬ ਅਤਿ ਸਤਿਕਾਰਯੋਗ ਸਰਦਾਰ ਦਵਿੰਦਰ ਸਿੰਘ ਜੀ, ਸ਼ੇਰਗਿੱਲ ਸਾਹਿਬ ਤੇ ਸਰਦਾਰ ਤਰਲੋਚਨ ਸਿੰਘ ਜੀ, ਰਾਏ ਪਰਿਵਾਰ ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠੇ ਹੋ ਔਰ ਅਰਦਾਸ ਬੇਨਤੀ ਕਰਦੇ ਹਾਂ ਕੁੜਮਾਚਾਰੀ ਜਿਹੜੀ ਹੈ ਰਹਿੰਦੀ ਦੁਨੀਆਂ ਤੱਕ ਬਣੀ ਰਹੇ, ਸਾਡੇ ਦਰ ਅਸਲ ਇਕੱਠ ਦਾ ਮਕਸਦ ਹੁੰਦਾ ਹੈ। ਗੁਰੂ ਪਿਆਰਿਓ, ਪੰਜਾਬ ਚੋਂ ਆਏ ਹਾਂ, ਪੰਜਾਬ ਦੀਆਂ ਕਈ ਗੱਲਾਂ ਚਿੱਤ ਕਰਦਾ ਹੁੰਦਾ ਤੁਹਾਡੇ ਨਾਲ ਕਰੀਏ ਤੇ ਤੁਹਾਡੀਆਂ ਇੱਧਰੋਂ ਦੇਖ ਕੇ ਜਾ ਕੇ ਅਸੀਂ ਪੰਜਾਬ ਦੇ ਵਿੱਚ ਕਰੀਏ ਔਰ ਮੈਂ ਇੱਕ ਜਿਹੜੀ ਤੁਹਾਡੇ ਨਾਲ ਗੱਲ ਸਾਂਝੀ ਕਰਨ ਲੱਗਾ ਨਾ, ਸਤਿਗੁਰਾਂ ਦੀ ਹਜ਼ੂਰੀ ਵਿੱਚ ਹੈ, ਕੋਈ ਫੋਕੀ ਵਡਿਆਈ ਨਹੀਂ ਹੈ, ਕੋਈ ਤਾਰੀਫ ਨਹੀਂ ਵੀ ਇਹ ਮੈਂ ਇਹ ਤੁਹਾਡੀ ਕੋਈ ਤਾਰੀਫ ਕਰਾਂ ਤਾਂ ਤੁਸੀਂ ਮੈਨੂੰ ਡਾਲਰ ਖਰਿਆ ਵਾਧੇ ਦੇਵੋਗੇ, ਏਦਾਂ ਦੀ ਕੋਈ ਗੱਲ ਨਹੀਂ। ਸਤਿਗੁਰਾਂ ਦੀ ਹਜ਼ੂਰੀ ਵਿੱਚ ਖੜੋ ਕੇ ਇੱਕ ਗੱਲ ਕਰਾਂ ਕਿ ਜੇ ਤੁਸੀਂ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਨੇ ਅਸਲੀ ਗੁਰ ਮਰਿਆਦਾ ਨੂੰ, ਆਨੰਦ ਕਾਰਜਾਂ ਦੀ ਮਰਿਆਦਾ ਨੂੰ ਸਾਂਭ ਕੇ ਰੱਖਿਆ ਤੇ ਤੁਸੀਂ ਵਿਦੇਸ਼ਾਂ ਵਿੱਚ ਵੱਸਦੇ ਸਾਡੇ ਭਰਾਵਾਂ ਨੇ ਸਾਂਭ ਕੇ ਰੱਖਿਆ, ਕਨੇਡਾ ਵਿੱਚ, ਅਮਰੀਕਾ ਵਿੱਚ, ਇੰਗਲੈਂਡ ਵਿੱਚ, ਤੁਹਾਡੇ ਵਿੱਚੋਂ ਤਕਰੀਬਨ ਸਾਰੇ ਦੇਸ਼ਾਂ ਦੇ ਵਿੱਚੋਂ ਸੱਜਣ ਆਏ ਹੋਣਗੇ ਇਸ ਵਿਆਹ ਦੇ ਵਿੱਚ ਸ਼ਾਮਲ ਹੋਣ ਵਾਸਤੇ ਤੇ ਗੁਰੂ ਪਿਆਰਿਓ, ਆਹ ਹੈ ਸਾਡੀ ਦਰ ਅਸਲ ਆਨੰਦ ਕਾਰਜਾਂ ਦੀ ਮਰਿਆਦਾ। ਜਦੋਂ ਦੋਨੇ ਪਰਿਵਾਰ ਬੜੀ ਭਾਵਨਾ ਤੇ ਸ਼ਰਧਾ ਦੇ ਨਾਲ ਗੁਰੂ ਘਰ ਦੇ ਵਿੱਚ ਆਉਂਦੇ ਹੋ ਤੇ ਗੁਰੂ ਪਿਆਰਿਓ, ਪੰਜਾਬ ਵਿੱਚ ਇੱਦਾਂ ਨਹੀਂ ਹੁੰਦਾ, ਤੁਸੀਂ ਹੁਣ ਜਾਣਾ ਸਿਆਲ ਜਦੋਂ ਆ ਜਾਣੇ ਨਾ ਦੇਖਣਾ, ਬਾਕੀ ਸਾਰਾ ਲੋਂਗਲਾ ਨਾਲ ਪੈਲਸ ਵੱਲ ਹੀ ਗਿਆ ਹੁੰਦਾ ਆ ਤੇ ਪੰਜ ਸੱਤ ਜਾਣੇ, ਪੰਜ ਕੁ ਜਾਣੇ ਉਧਰੋਂ, ਪੰਜ ਕੁ ਜਾਣੇ ਉਧਰੋਂ ਗੁਰੂ ਸਾਹਿਬ ਦਾ ਅਲਾਮਾ ਜਿਹਾ ਲਾਉਣ ਜਾਂਦੇ ਆ। ਮੈਂ ਮੁਬਾਰਕ ਦਿੰਦਾ ਵੀਰੇ, ਮੈਂ ਦਿਲੋਂ ਤੁਹਾਡਾ ਧੰਨਵਾਦ ਕਰਦਾ ਹੈ ਕਿ ਤੁਸੀਂ ਵਿਆਹਾਂ ਦੀਆਂ ਮਰਿਆਦਾ ਨੂੰ ਸਾਂਭ ਕੇ ਰੱਖਿਆ ਹੋਇਆ। ਤੇ ਇੱਕ ਦੂਜੀ ਹੋਰ ਪੰਜਾਬ ਦੀ ਗੱਲ ਕਰਾਂ, ਤੁਸੀਂ ਆਏ ਹੋ ਭਾਵਨਾ ਦੇ ਨਾਲ ਸਤਿਗੁਰਾਂ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਕਰਦੇ ਹੋ ਤੇ ਪੰਜਾਬ ਦੇ ਵਿੱਚੋਂ ਜਦੋਂ ਲੜਕੇ ਵਾਲੇ ਤੁਰਦੇ ਆ ਨਾ, ਘਰਾਂ ਤੋਂ ਭੰਗੜੇ ਪਾਉਣ ਲੱਗ ਪੈਂਦੇ ਆ, ਪੰਜਾਬ ਦੀ ਗੱਲ ਕਰਦਾ ਤੁਹਾਡੀ ਨਹੀਂ। ਗੁਰੂ ਪਿਆਰਿਓ, ਆਨੰਦ ਕਾਰਜ ਕਰਨ ਚੱਲੇ ਆ, ਵਿਆਹ ਕਰਨ ਵਾਸਤੇ ਚੱਲੇ ਆ, ਸਤਿਗੁਰਾਂ ਦੇ ਚਰਨਾਂ 'ਚ ਅਰਦਾਸਾਂ ਕਰਨ ਵਾਸਤੇ ਚੱਲੇ ਆ, ਇਹਨਾਂ ਬੱਚਿਆਂ ਦੀ ਸਾਰੀ ਉਮਰ ਨਿਭ ਜਾਵੇ, ਐਸੀਆਂ ਅਰਦਾਸਾਂ ਕਰਿਆ ਕਰੀਏ, ਗੁਰੂ ਮਹਾਰਾਜ ਭਲਾ ਕਰੇ ਜੀ। ਹੁਣ ਇੱਕ ਕਵਿਤਾ ਇਸ ਖੁਸ਼ੀ ਦੇ ਸਮੇਂ ਦੇ ਉੱਤੇ ਢਾਡੀ ਜਥਾ ਤੁਹਾਡੇ ਨਾਲ ਸਾਂਝੀ ਕਰਨ ਲੱਗਾ, ਸੁਣ ਲਿਆ।

ਆਪਸ ਦੇ ਵਿੱਚ ਬਣੇ ਪ੍ਰੇਮ ਦੀ ਗੰਢ ਕਦੇ ਨਾ ਖੁੱਲੇ ਹੋ ਮੁੱਖ ਦੇ ਵਿੱਚੋਂ ਨਿਕਲੇ ਅੱਖਰ ਬਣ ਜਾਵਣ ਅਣਮੁੱਲੇ ਹੋ ਮੁੱਖ ਦੇ ਵਿੱਚੋਂ ਨਿਕਲੇ ਅੱਖਰ

0: खुशी खुशियां खेड़े
1: ਢਾਡੀ ਜਥੇ ਵੱਲੋਂ ਇੱਥੇ ਸਮਾਪਤੀ ਹੈ। ਅੰਤ ਦੇ ਵਿੱਚ ਦੋਨਾਂ ਪਰਿਵਾਰਾਂ ਨੂੰ ਫਿਰ ਲੱਖ ਲੱਖ ਵਧਾਈ ਦਿੰਦੇ ਹਾਂ। ਸਤਿਗੁਰ ਕਿਰਪਾ ਕਰਨ ਇਸ ਸੁਭਾਗ ਜੋੜੀ ਦੇ ਉੱਤੇ ਰਹਿਮਤ ਭਰਿਆ ਹੱਥ ਰੱਖਣ। ਸਰਦਾਰ ਦਵਿੰਦਰ ਸਿੰਘ ਜੀ ਅਰਦਾਸ ਬੇਨਤੀ ਕਰਦੇ ਹਾਂ ਕਿ ਤੁਹਾਡੀ ਧੀ ਸਦਾ ਸੁਹਾਗਰ ਰਵੇ। ਇਹਨਾਂ ਦੋਨਾਂ ਪਤੀ ਪਤਨੀ ਦੇ ਰੂਪ ਦੇ ਸਾਡੇ ਬੱਚੇ ਬੈਠੇ ਨੇ ਔਰ ਇਹ ਇੱਕ ਦੂਜੇ ਦੇ ਸਾਈਂ ਜੀਵਨ, ਆਪਸ ਵਿੱਚ ਇੰਨਾ ਪਿਆਰ ਬਣੇ, ਇੱਕ ਦੂਜੇ ਦੇ ਸਾਈ ਜੀਵਨ, ਇੱਕ ਦੂਜੇ ਦੇ ਕਦਮਾਂ ਦੇ ਉੱਤੇ ਕਦਮ ਰੱਖ ਕੇ ਚੱਲਣ, ਐਸੀਆਂ ਅਰਦਾਸਾਂ ਬੇਨਤੀਆਂ ਕਰਦੇ। ਬਹੁਤ ਬਹੁਤ ਧੰਨਵਾਦ ਪ੍ਰਬੰਧਕ ਵੀਰਾਂ ਦਾ, ਬਹੁਤ ਬਹੁਤ ਧੰਨਵਾਦ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਕੋਟ ਕੋਟ ਸ਼ੁਕਰ ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਸੋਹਣੇ ਸਮਾਗਮ ਸਜੇ, ਇਹ ਵਿਆਹ ਦੀਆਂ ਖੁਸ਼ੀਆਂ ਆਈਆਂ। ਸੋ ਢਾਡੀ ਜਥੇ ਨੂੰ ਬੁਲਾਓ ਫਤਿਹ। ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਹੋਣੀ ਦੱਸਣਗੇ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੇ ਹੀ ਢਾਡੀ ਜਥੇ ਦਾ ਬਹੁਤ ਬਹੁਤ ਧੰਨਵਾਦ। ਸੁਭਾਗੀ ਜੋੜੀ ਦੇ ਮਾਤਾ ਪਿਤਾ ਵੱਲੋਂ ਦਰਬਾਰ ਸਾਹਿਬ ਵਿੱਚ ਸ਼ਗਨ ਦੀ ਰਸਮ ਪੂਰੀ ਕੀਤੀ ਜਾਵੇਗੀ। ਬਾਕੀ ਆਏ ਸਾਰੇ ਸੱਜਣਾਂ ਨੂੰ ਬੇਨਤੀ ਹੈ ਕਿ ਉਹ ਬਾਹਰ ਟੈਂਟ ਦੇ ਵਿੱਚ ਜਾ ਕੇ ਸ਼ਗਨ ਦੀ ਰਸਮ ਪੂਰੀ ਕਰ ਸਕਦੇ ਹਨ। ਰਾਏ ਅਤੇ ਸ਼ੇਰਗਿੱਲ ਪਰਿਵਾਰ ਵੱਲੋਂ ਆਈ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਬਾਹਰ ਟੈਂਟ ਦੇ ਵਿੱਚ ਸੁਚੱਜੇ ਢੰਗ ਦੇ ਨਾਲ ਲੰਗਰ ਸਜਾਏ ਗਏ ਹਨ। ਆਪ ਜੀ ਜ਼ਰੂਰ ਛੱਕ ਕੇ ਜਾਣ ਦੀ ਕਿਰਪਾ ਕਰਨੀ। ਇੱਥੇ ਹੀ ਆਨੰਦ ਕਾਰਜ ਦੇ ਸਮਾਗਮ ਦੀ ਸਮਾਪਤੀ ਹੁੰਦੀ ਹੈ। ਆਪ ਜੀ ਨੇ ਦਰਬਾਰ ਸਾਹਿਬ ਦੀ ਸਾਰੀ ਮਰਿਆਦਾ ਬਣਾਈ ਰੱਖਣੀ ਅਤੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਦੇ ਹੋਏ ਬਾਹਰ ਜਾਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬੇਨਤੀ ਹੈ ਸੰਗਤਾਂ ਦੇ ਚਰਨਾਂ ਵਿੱਚ, ਆਪਾਂ ਗੁਰੂ ਸਾਹਿਬ ਦੀ ਹਜ਼ੂਰੀ ਅੰਦਰ ਗੱਲਾਂ ਨਹੀਂ ਕਰਨੀਆਂ, ਸਾਰਿਆਂ ਨੇ ਗੁਰੂ ਸਾਹਿਬ ਦਾ ਸਤਿਕਾਰ ਕਰਨਾ ਹੈ। ਪਲੀਜ਼ ਗੱਲਾਂ ਆਪਾਂ ਬਾਹਰ ਜਾ ਕਰਨੀਆਂ ਨੇ, ਨਾਲੇ ਤੁਸੀਂ ਟੈਂਟ ਵਿੱਚ ਲੰਗਰ ਛਕਣਾ, ਨਾਲੇ ਉੱਥੇ ਤੁਸੀਂ ਸ਼ਗਨ ਦਾ ਜੋ ਪਾਉਣਾ ਹੈ ਉਹ ਰਸਮ ਹੋਵੇਗੀ ਸ਼ਗਨ ਦੀ। ਸੋ ਹੁਣ ਢਾਡੀ ਵਾਰਾਂ ਦਾ ਸਮਾਂ ਹੈ, ਗਿਆਨੀ ਭਾਈ ਬਲਵੀਰ ਸਿੰਘ ਜੀ ਤਿੰਨਾਂ ਦੇ ਜਥੇ ਪਾਸੋਂ ਢਾਡੀ ਵਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਵਾਹਿਗੁਰੂ।
1: Thank you.

ਵਾਹਿਗੁਰੂ। ਦੀਨ ਦੁਨੀ ਦੇ ਮਾਲਕ, ਸਰਵਰੇ ਕਾਇਨਾਤ, ਰੂਹਾਨੀਅਤ ਦੇ ਸਾਗਰ, ਪ੍ਰੀਤਾਂ ਦੇ ਪਹਿਰੇਦਾਰ, ਸ਼ਬਦ ਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ, ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਕੇ ਫਤਿਹ ਬੁਲਾਈਏ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸਤਿਗੁਰਾਂ ਦੇ ਸੋਹਣੇ ਦਰਬਾਰ ਸਜੇ, ਦੁਪਹਿਰ ਦੇ ਦੀਵਾਨ ਸਜੇ ਹੈ, ਸਜੇ ਹੋਏ ਦੀਵਾਨਾਂ ਦੇ ਅੰਦਰ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਦਦਾਰੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਤਿੰਨ ਚਾਰ ਦਿਨ ਹੋਏ ਢਾਡੀ ਜਥਾ ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਰਹਿ ਕੇ ਗੁਰੂ ਦਰਬਾਰ ਦੇ ਵਿੱਚ ਆ ਕੇ ਇਤਿਹਾਸ ਦੀ ਸੇਵਾਵਾਂ ਨਿਭਾਉਣ ਦਾ ਯਤਨ ਕਰ ਰਿਹਾ। ਤੁਹਾਡਾ ਸਾਰਿਆਂ ਦਾ ਧੰਨਵਾਦ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਕੋਟ ਕੋਟ ਸ਼ੁਕਰ ਹੈ, ਔਰ ਪ੍ਰਬੰਧਕ ਵੀਰਾਂ ਦਾ ਵੀ ਧੰਨਵਾਦ। ਪਹਿਲੀ ਵਾਰ ਦਾਸ ਆਪਣੇ ਤੌਰ 'ਤੇ ਕਹਿ ਰਿਹਾ ਕਿ ਪਹਿਲੀ ਵਾਰ ਇੱਥੇ ਕੈਲਗਰੀ ਦੇ ਗੁਰੂ ਘਰ ਦੇ ਵਿੱਚ ਸੰਗਤਾਂ ਦੇ ਦਰਸ਼ਨ ਦਦਾਰੇ ਕਰ ਰਹੇ ਹਾਂ। ਗੁਰੂ ਮਹਾਰਾਜ ਕਿਰਪਾ ਕਰੇ ਤੁਹਾਡੇ ਨਾਲ ਪਿਆਰ ਬਣਾ ਕੇ ਜਾਣ ਦਾ ਯਤਨ ਕਰਾਂਗੇ। ਸੋ ਤੁਸੀਂ ਨਿੱਤ ਦੇ ਗੁਰੂ ਘਰ ਦੇ ਵਿੱਚ ਆਉਣ ਵਾਲੇ ਪ੍ਰੇਮੀ ਸੱਜਣ, ਅਰਦਾਸ

ਜਿਹਦੀ ਜੱਦੋ ਜਹਿਦ ਉਹ ਸਾਡੇ ਕੋਲ ਖੁੱਸ ਗਿਆ ਨਾ, ਔਰ ਉਸੇ ਪੰਜਾਬ ਦੇ ਖੁੱਸੇ ਹੋਏ ਰਾਜ ਲਈ ਜੱਦੋ ਜਹਿਦ ਤੁਸੀਂ ਵਿਦੇਸ਼ਾਂ ਵਿੱਚ ਵੀ ਬੈਠੇ ਕਰ ਰਹੇ ਹੋ। ਗੁਰੂ ਮਹਾਰਾਜ ਕਿਰਪਾ ਕਰਨ, ਤੁਹਾਡੀ ਇਸ ਜੱਦੋ ਜਹਿਦ ਨੂੰ ਬੂਰ ਪਵੇ ਔਰ ਤੁਸੀਂ ਆਪਣਾ ਖੁੱਸਿਆ ਹੋਇਆ ਰਾਜ ਦੁਆਰਾ ਪ੍ਰਾਪਤ ਕਰ ਸਕੋ। ਇੱਥੇ ਰੈਫਰੈਂਡਮ ਜਾਂ ਤੁਸੀਂ ਆਪੋ ਆਪਣੇ ਕਾਨੂੰਨੀ ਦਾਇਰੇ ਦੇ ਵਿੱਚ ਰਹਿ ਕੇ ਬੜਾ ਕੁਛ ਬੜੇ ਉਪਰਾਲੇ ਯਤਨ ਕਰਦੇ ਹੋ, ਸਤਿਗੁਰ ਕਿਰਪਾ ਕਰਨ ਤੁਹਾਡੀ ਸਫਲਤਾ ਬਣ ਆਵੇ। ਸੋ ਪਿਆਰਿਓ ਆਓ, ਉਸੇ ਸਿੱਖ ਰਾਜ ਦੀ ਉਹ ਬਣਿਆ ਕਿਵੇਂ ਸੀ ਉਹ ਦਾਸਤਾਨ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਬਾਬਾ ਬੰਦਾ ਸਿੰਘ ਬਹਾਦਰ, ਦਰਅਸਲ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਇਹ ਸਾਡਾ ਪਹਿਲਾ ਸਿੱਖ ਰਾਜ ਪੈਦਾ ਹੋਇਆ ਸੀ, ਪਰ ਉਹ ਕੁਝ ਸਮੇਂ ਦਾ ਸੀ। ਪਰ ਸਾਡੀ ਕੌਮ ਨੇ ਇੱਕ ਸੁਪਨਾ ਦੇਖ ਲਿਆ ਸੀ ਵੀ ਰਾਜ ਕੀ ਹੁੰਦਾ ਤੇ ਗੁਲਾਮੀ ਕੀ ਹੁੰਦੀ ਹੈ। ਜਿਹੜਾ ਰਾਜ ਹੈ ਨਾ, ਜਦੋਂ ਜਿਹਨਾਂ ਦਾ ਰਾਜ ਹੋਵੇ ਉਹ ਫਿਰ ਕੀ ਕੁਝ ਕਰ ਦਿੰਦੇ ਨੇ। ਮੈਂ ਤੁਹਾਡੇ ਨਾਲ ਇੱਕ ਦੋ ਗੱਲਾਂ ਸਾਂਝੀਆਂ ਕਰਾਂ ਕਿ ਜਿਹਨਾਂ ਦੇ ਰਾਜ ਹੁੰਦੇ ਆ ਉਹ ਕੀ ਕੁਝ ਕਰਦੇ ਆ। ਅਫਗਾਨਿਸਤਾਨ ਦੇ ਵਿੱਚ ਅੱਜ ਤਾਲਿਬਾਨਾਂ ਦਾ ਰਾਜ ਹੈ। ਅਫਗਾਨਿਸਤਾਨ ਦੇ ਵਿੱਚ ਬੜੀ ਜਰਵਾਣੀ ਕੌਮ ਹੈ, ਸਾਡੀ ਕੌਮ ਦੇ ਬਾਬਿਆਂ ਨੇ ਇਹਨਾਂ ਦੇ ਸਲਵਾਰਾਂ ਪਾਈਆਂ ਸਨ। ਇਹ ਐਰੇ ਗੈਰੇ ਨੂੰ ਨਹੀਂ ਮੰਨਦੇ, ਅਮਰੀਕਾ ਵਰਗਿਆਂ ਦੀਆਂ, ਰਸ਼ੀਆ ਵਰਗਿਆਂ ਦੀਆਂ, ਇਹਨਾਂ ਨੇ ਅਫਗਾਨੀਆਂ ਨੇ ਖਾਸ ਕਰਕੇ ਤਾਲਿਬਾਨਾਂ ਨੇ ਗੋਟਣੀਆਂ ਲਵਾ ਕੇ ਰੱਖਤੀਆਂ ਸੀ। ਔਰ ਪਹਿਲਾਂ ਰਸ਼ੀਆ ਨੇ ਇਹਨਾਂ ਨੂੰ ਆਪਣੇ ਅਧੀਨ ਕਰਨ ਦਾ ਯਤਨ ਕੀਤਾ, ਬੜੀ ਜੱਦੋ ਜਹਿਦ ਕੀਤੀ, ਰਸ਼ੀਆ ਨੇ ਬਹੁਤ ਸਾਰੀਆਂ ਫੌਜਾਂ ਮਰਵਾਈਆਂ। ਔਰ ਉਸ ਤੋਂ ਬਾਅਦ ਅਮਰੀਕਾ ਨੇ 20-25 ਸਾਲ ਉਹਨਾਂ ਦਾ ਕਤਲੇਆਮ ਕੀਤਾ, ਪਰ ਉਹ ਝੁਕੇ ਨਹੀਂ, ਗਿਰੇ ਨਹੀਂ, ਔਰ ਉਹਨਾਂ ਨੇ ਮੁਕਾਬਲੇ ਕੀਤੇ। ਔਰ ਗੁਰੂ ਪਿਆਰਿਓ ਆਖਰ ਅਮਰੀਕਾ ਨੂੰ ਝੁੱਕ ਕੇ ਉਹਨਾਂ ਦੇ ਨਾਲ ਗੱਲਬਾਤ ਕਰਨ ਲਈ ਮਜਬੂਰ ਹੋਣਾ ਪਿਆ ਵੀ ਆ ਕੇ ਸਾਡੇ ਨਾਲ ਗੱਲਬਾਤ ਕਰੋ। ਤੇ ਸਤਸੰਗ ਜੀ, ਗੱਲਬਾਤ ਦਾ ਸਿਲਸਿਲਾ, ਅਰਬ ਖਾੜੀ ਦੇਸ਼ ਦਾ ਇੱਕ ਦੇਸ਼ ਹੈ ਦੋਹਾ ਕਤਰ, ਔਰ ਉੱਥੇ ਇਹਨਾਂ ਦੋਹਾਂ ਦੇਸ਼ਾਂ ਦੇ ਨੁਮਾਇੰਦਿਆਂ ਨੇ ਆਉਣਾ ਸੀਗਾ, ਅਮਰੀਕਾ ਦੇ ਤੇ ਤਾਲਿਬਾਨਾਂ ਨੇ। ਇਹਨਾਂ ਨੇ ਦੋਹਾ ਕਤਰ ਦੇ ਵਿੱਚ ਇਹਨਾਂ ਦੀ ਮਿਲਣੀ ਹੋਣੀ ਸੀ, ਮੀਟਿੰਗ ਹੋਣੀ ਸੀ। ਅਮਰੀਕਾ ਵਾਲੇ ਆਏ ਹੋਏ ਆ, ਜਿੱਦਾਂ ਉਹ ਪੈਂਟਾਂ ਕੋਟ ਪਾ ਕੇ ਆਉਂਦੇ, ਟਾਈਆਂ ਸ਼ਾਈਆਂ ਲਾ ਕੇ ਆਏ ਆ। ਔਰ ਗੁਰੂ ਪਿਆਰਿਓ ਉਹਨਾਂ ਨੇ ਆ ਕੇ ਬੈਠੇ ਚਿਹਰਾਂ ਦੇ ਉੱਤੇ, ਤੇ ਤਾਲਿਬਾਨਾਂ ਦਾ ਲੀਡਰ ਉਦੋਂ ਜਦੋਂ ਉੱਥੇ ਪਹੁੰਚਿਆ ਨਾ, ਤੇ ਸਤਸੰਗ ਜੀ ਉਹਦੇ ਜਿੱਦਾਂ ਉਹ ਪੱਗਾਂ ਬੰਨਦੇ ਆ ਥੱਲੇ ਨੂੰ ਲੜ ਛੱਡ ਕੇ, ਤੇ ਗੋਲ ਜੀ ਪੱਗ ਬੱਧੀ ਹੋਈ ਆ, ਉਹਦੇ ਧੋਤੀ ਲਾਈ ਹੋਈ ਆ, ਉਹਨੇ ਕੋਈ ਪੈਂਟ ਕੋਟ ਨਹੀਂ ਪਾਇਆ ਵੀ ਮੈਂ ਅਮਰੀਕਾ ਦੇ ਨਾਲ ਗੱਲ ਕਰਨ ਵਾਸਤੇ ਚੱਲਿਆ ਤੇ ਮੈਨੂੰ ਉਦਾਂ ਦਾ ਲਿਬਾਸ। ਗੁਰੂ ਪਿਆਰਿਓ ਨਹੀਂ, ਏਦਾਂ ਨਹੀਂ ਉਹਨਾਂ ਨੇ ਕੀਤਾ, ਆਪਣੇ ਲਿਬਾਸ ਦੇ ਵਿੱਚ ਰਹਿ ਕੇ ਅਮਰੀਕਾ ਵਾਲੇ। ਹੁਣ ਗੁਰੂ ਪਿਆਰਿਓ ਕੁਰਸੀਆਂ ਤੇ ਬੈਠਣ ਦਾ ਤਰੀਕਾ ਤੇ ਸਲੀਕਾ ਤੁਸੀਂ ਜਾਣਦੇ ਹੋ ਕਿ ਪੈਰ ਥੱਲੇ ਨੂੰ ਲਮਕਾ ਕੇ ਬੈਠੀ ਦਾ, ਪਰ ਇਹ ਜਿਹੜਾ ਅਫਗਾਨੀਆਂ ਦਾ ਲੀਡਰ ਗਿਆ ਉਹ ਕੁਰਸੀ ਦੇ ਉੱਤੇ ਪੈਰ ਰੱਖ ਕੇ ਬਹਿ ਗਿਆ। ਔਰ ਉਹ ਅਮਰੀਕਾ ਵਾਲੇ ਕਹਿੰਦੇ ਵੀ ਭਾਈ ਬੈਠਣਾ ਸਿੱਖੋ, ਤੁਸੀਂ ਬੈਠਣਾ ਸਿੱਖੋ ਵੀ ਕਿੱਦਾਂ ਬੈਠੀ ਦਾ, ਕੁਰਸੀ ਤੇ ਕਿੱਦਾਂ ਬੈਠੀ ਦਾ। ਔਰ ਉਹ ਆਕੜ ਕੇ ਕਹਿੰਦਾ, ਸੱਜਣੋ ਮੈਂ ਇੱਦਾਂ ਬੈਠਣਾ, ਗੱਲ ਕਰਨੀ ਹੈ ਤੇ ਕਰੋ, ਨਹੀਂ ਤੇ ਤੁਹਾਡੀ ਮਰਜ਼ੀ ਹੈ, ਮੈਂ ਉੱਠ ਕੇ ਚਲਿਆ ਜਾਂਦਾ। ਅਮਰੀਕਾ ਵਾਲਿਆਂ ਨੂੰ ਝੁਕਣਾ ਪਿਆ ਸੀ, ਕਹਿੰਦੇ ਠੀਕ ਆ, ਜੇ ਤੈਨੂੰ ਇੱਦਾਂ ਹੀ ਬਹਿਣਾ ਆਉਂਦਾ ਤੇ ਅਸੀਂ ਇੱਦਾਂ ਹੀ ਤੇਰੇ ਨਾਲ ਗੱਲ ਕਰ ਲੈਂਦੇ ਹਾਂ। ਹੁਣ ਗੁਰੂ ਪਿਆਰਿਓ ਇਹ ਹੈ ਆਜ਼ਾਦੀ ਦੀਆਂ ਗੱਲਾਂ ਕਰਨ ਵਾਲੇ, ਜਿਨ੍ਹਾਂ ਨੇ ਆਜ਼ਾਦੀ ਦੀਆਂ ਗੱਲਾਂ ਕੀਤੀਆਂ ਔਰ ਉਹਨਾਂ ਨੇ ਆਪਣੇ ਦੇਸ਼ਾਂ ਤੇ ਆਪਣੇ ਕੌਮ ਦੀ ਵਾਸਤੇ ਬਹੁਤ ਕੁਛ ਕਰ ਲਿਆ। ਹੁਣ ਗੁਰੂ ਪਿਆਰਿਓ ਅਸੀਂ ਆਜ਼ਾਦੀ ਦੀ ਗੱਲ ਕਰਨ ਵਾਲੇ, ਅਸੀਂ ਆਜ਼ਾਦੀਆਂ ਲੈ ਕੇ ਦੇਣ ਵਾਲੇ, ਭਾਰਤ ਨੂੰ ਆਜ਼ਾਦੀ ਲੈ ਕੇ ਦੇਣ ਵਾਲੇ ਅਸੀਂ ਆਪ ਹੁੰਦੇ ਸੀ। ਅਸੀਂ ਮਾਣ ਕਰੀਦਾ ਕਿ ਅਸੀਂ ਇੱਕ ਇੱਕ ਦਿਨ ਦੇ ਵਿੱਚ 100-100 ਸੂਰਮੇ ਕਤਲ ਕਰਵਾਏ, ਹਜ਼ਾਰਾਂ ਕਤਲ ਕਰਵਾਏ, ਇੱਥੋਂ ਤੱਕ ਕਿ 25 ਬੇਗਨਾ ਲਾਵਾਰਸ ਲਾਸ਼ਾਂ, 25,000 ਦਾ ਬਿਊਰਾ ਵੀ ਸਾਡੇ ਕੋਲ ਹੈ। ਔਰ ਗੁਰੂ ਪਿਆਰਿਓ ਅਸੀਂ ਚਰਖੜੀਆਂ ਤੇ ਚੜੇ ਇਸ ਦੇਸ਼ ਦੀ ਖਾਤਰ, ਫਾਂਸੀਆਂ ਦੇ ਰੱਸਿਆਂ ਨੂੰ ਚੁੰਮ ਚੁੰਮ ਕੇ ਗਲਾਂ ਦੇ ਵਿੱਚ ਪਾ ਲਿਆ। ਲੇਕਿਨ ਗੁਰੂ ਪਿਆਰਿਓ ਜਿਹਨਾਂ ਦੇ ਕੋਲ ਗੁਲਾਮੀ ਸੀ, ਜਦੋਂ ਉਹਨਾਂ ਕੋਲ ਰਾਜ ਆ ਜਾਂਦੇ ਤੇ ਉਹ ਕੀ ਕਰਦੇ ਆ, ਮੈਂ ਆ ਦੂਜੀ ਤੁਹਾਡੇ ਨਾਲ ਘਟਨਾ ਸਾਂਝੀ ਕਰਾਂ। ਸਾਡਾ ਰਾਜ ਹੁੰਦਾ ਸੀ, ਅਸੀਂ ਵਿਲਕਦੇ ਫਿਰਦੇ ਹਾਂ ਅਸੀਂ ਰਾਜ ਦੀ ਪ੍ਰਾਪਤੀ ਵਾਸਤੇ, ਤੇ ਜਿਹਨਾਂ ਨੇ 700-800 ਸਾਲ ਤੋਂ ਬਾਅਦ ਭਾਰਤ ਦੇ ਹਿੰਦੂਆਂ ਨੇ ਰਾਜ ਪ੍ਰਾਪਤ ਕਰ ਲਿਆ, ਉਹਨਾਂ ਨੇ ਰਾਜ ਪ੍ਰਾਪਤ ਕਰਕੇ ਪਤਾ ਕੀ ਕੀਤਾ, ਗਾਂ ਦਾ ਮੂਤ ਤੇ ਗਾਂ ਦਾ ਗੋਹਾ ਵੇਚਣਾ ਸ਼ੁਰੂ ਕਰ ਦਿੱਤਾ। ਗੁਰੂ ਪਿਆਰਿਓ ਧੱਕੇ ਦੇ ਨਾਲ ਆ ਹੁੰਦੀ ਹੈ ਰਾਜ ਦੀ ਤਾਕਤ, ਉਹਨਾਂ ਨੇ ਗਾਈਆਂ ਦੇ ਮੂਤ ਵੇਚ ਦਿੱਤੇ ਆ। ਔਰ ਸਾਡੇ ਕੋਲ ਇੱਦਾਂ ਦੀ ਰੱਬੀ ਬਾਣੀ, ਇੱਦਾਂ ਦਾ ਖਜ਼ਾਨਾ ਹੁੰਦਾ ਸੀ ਗੁਰੂ ਪਿਆਰਿਓ, ਅਸੀਂ ਇਹਦਾ ਹੀ ਪ੍ਰਚਾਰ ਨਹੀਂ ਕਰ ਸਕੇ।

ਇਹ ਐਦਾਂ ਦੀ ਰੱਬੀ ਆਵਾਜ਼ ਰੱਬੀ ਬਾਣੀ ਸਾਡੇ ਕੋਲ ਸੀ, ਅਸੀਂ ਉਹਦਾ ਅਸੀਂ ਸਲੀਕੇ ਤੇ ਤਰੀਕੇ ਦੇ ਨਾਲ ਉਹਦਾ ਅਸੀਂ ਪ੍ਰਚਾਰ ਨਾ ਕਰ ਸਕੇ, ਇਹਦੇ ਵਿੱਚ ਖਾਮੀਆਂ। ਸ਼ਾਇਦ ਇਸੇ ਕਰਕੇ ਸਾਡਾ ਰਾਜ ਵੀ ਸਾਡੇ ਕੋਲੋਂ ਇਸੇ ਕਰਕੇ ਚਲਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਪੈਦਾ ਕੀਤਾ ਸੀ ਔਰ ਉਸ ਵੇਲੇ ਸੁਪਨੇ ਦੀ ਤਰ੍ਹਾਂ ਉਹ 2.5-3 ਸਾਲ ਲੰਘ ਗਏ, ਲੇਕਿਨ ਉਸ ਵੇਲੇ ਜਿਹੜੇ ਸਾਡੇ ਯੋਧੇ ਮੈਦਾਨ ਦੇ ਵਿੱਚ ਨਿਤਰੇ ਸਨ ਨਾ ਰਾਜ ਦੀ ਪ੍ਰਾਪਤੀ ਕਰਨ ਵਾਸਤੇ, ਕੋਈ ਗੱਲ ਨਹੀਂ ਕਹਿੰਦੇ ਬਾਬਾ। ਹੁਣ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਾ ਅਗਲਾ ਪ੍ਰਸੰਗ ਚੱਲੇਗਾ, ਪਰ ਹਜੇ ਆਪਾਂ ਸਰਹੰਦ ਨੂੰ ਫਤਿਹ ਕਰਨਾ ਹੈ ਔਰ ਉਸ ਤੋਂ ਬਾਅਦ ਉਹ ਆਵੇਗਾ ਔਰ ਸਾਡੀ ਕੌਮ ਦੇ ਉਹਨਾਂ ਮਰ ਜੀਵੜਿਆਂ ਯੋਧਿਆਂ ਦੇ ਅੰਦਰ ਇੱਕ ਜਵਾਲਾ ਭਟਕ ਉੱਠੀ ਕਿ ਰਾਜ ਦੀ ਕੀ ਤਾਕਤ ਹੁੰਦੀ ਹੈ। ਵੱਡੇ ਵੱਡੇ ਜਰਵਾਣਿਆਂ ਨੂੰ ਰਾਜ ਵਾਲੇ ਆਪਣੇ ਪੈਰਾਂ ਤੇ ਝੁਕਣ ਲਈ ਮਜਬੂਰ ਕਰ ਦਿੰਦੇ ਆ। ਬਾਬਾ ਬੰਦਾ ਸਿੰਘ ਬਹਾਦਰ ਥੋੜੀ ਜਿਹੀ ਫੌਜ ਲੈ ਕੇ ਪੰਜਾਬ ਨੂੰ ਸਰ ਕਰਨ ਵਾਸਤੇ ਆਉਂਦੇ ਨੇ ਔਰ ਉਹਨਾਂ ਨੇ ਹੁਣ ਗੁਰੂ ਪਿਆਰਿਓ ਮੈਨੂੰ ਪ੍ਰਬੰਧਕ ਵੀਰਾਂ ਵੱਲੋਂ ਹੁਕਮ ਹੋਇਆ ਸੀ, ਕਹਿੰਦੇ ਵੀ ਇੰਨੀ ਬਰੀਕੀ ਦੇ ਨਾਲ ਚੱਲਣ ਦਾ ਯਤਨ ਕਰਿਓ ਵੀ ਵੱਧ ਤੋਂ ਵੱਧ ਇਹ ਹੋਵੇ, ਕੋਈ ਗੱਲ ਰਹਿ ਨਾ ਜਾਵੇ, ਵੱਧ ਤੋਂ ਵੱਧ ਗੱਲਾਂ ਜਿਹੜੀਆਂ ਨਾ ਇਤਿਹਾਸ ਦੀਆਂ ਉਹ ਸੰਗਤ ਦੇ ਨਾਲ ਸਾਂਝੀ ਕਰਦੀ ਜਾਇਓ, ਵੀ ਜਿਹੜਾ ਕੋਈ ਦੂਸਰਾ ਢਾਡੀ ਜਥਾ ਆਵੇਗਾ ਨਾ ਉਹ ਵਾਰ ਵਾਰ ਇਹ ਨਹੀਂ ਇਸ ਤੋਂ ਅੱਗੇ ਕਹਿੰਦੇ ਉਹਨਾਂ ਨੂੰ ਆਪਾਂ ਤੋਰਨ ਦਾ ਯਤਨ ਕਰਾਂਗੇ। ਬਹੁਤ ਵਧੀਆ ਗੱਲ ਹੈ ਜੀ, ਬਹੁਤ ਚੰਗੀ, ਮੈਨੂੰ ਇਹ ਗੱਲ ਪ੍ਰਬੰਧਕ ਵੀਰਾਂ ਦੀ ਬਹੁਤ ਚੰਗੀ ਲੱਗੀ ਹੈ ਵੀ ਅਸੀਂ ਹਰ ਗੱਲ ਤੁਹਾਡੇ ਨਾਲ ਬਰੀਕੀ ਨਾਲ ਕਰਨ ਦਾ ਯਤਨ ਕਰੀਏ। ਬਾਬਾ ਬੰਦਾ ਸਿੰਘ ਗਿਣਤੀ ਦੇ ਮਰ ਜੀਵੜਿਆਂ ਯੋਧਿਆਂ ਦੇ ਨਾਲ ਉਹਨਾਂ ਪੰਜਾਬ ਦੀ ਸਰ ਜ਼ਮੀਨ ਦੇ ਉੱਤੇ ਆਪਣੇ ਕਦਮ ਰੱਖੇ ਆ ਤੇ ਬਹੁਤ ਸਾਰੇ ਇਲਾਕਿਆਂ ਨੂੰ ਜਿਹਦੇ ਵਿੱਚ ਘੁੜਾਮ ਸੀ, ਠਸਕਾ ਸੀ, ਸ਼ਾਹਪੁਰ ਸੀ, ਘੁੜਾਮ, ਮੁਸਤਾਬਾਦ, ਕੁੰਜ, ਕਪੂਰੀ, ਸਢੌਰਾ, ਸਮਾਣਾ, ਇਹਨਾਂ ਇਲਾਕਿਆਂ ਨੂੰ ਜਿੱਤਦੇ ਜਿੱਤਦੇ ਬਾਬਾ ਬੰਦਾ ਸਿੰਘ ਦੀ ਫੌਜ ਜਿਹੜੀ ਹੈ ਨਾ ਸਮਾਣੇ ਦੇ ਉੱਤੇ ਆ ਕੇ ਪੈਂਦੀ ਆ। ਇੱਥੋਂ ਮੈਂ ਕੱਲ ਤੁਹਾਡੇ ਨਾਲ ਇਤਿਹਾਸ ਛੱਡਿਆ ਸੀ ਔਰ ਇੱਥੋਂ ਹੁਣ ਆਰੰਭ ਕਰਦਾ ਯਤਨਾ। ਸਮਾਣਾ ਪੀਰ ਬੁੱਧੂ ਸ਼ਾਹ ਜੀ ਸਾਡੀ ਸਿੱਖ ਧਰਮ ਦੇ ਅੰਦਰ ਉਹਨਾਂ ਦਾ ਬੜਾ ਮਾਣ ਹੈ, ਭਾਵੇਂ ਉਹ ਮੁਸਲਮਾਨ ਸੀ ਪਰ ਉਹਨਾਂ ਨੇ ਸਾਡੇ ਗੁਰੂ ਮਹਾਰਾਜ ਜੀ ਦੀ ਪਹਿਚਾਣ ਕਰ ਲਈ। ਅਫਸੋਸ ਹੈ ਕਿ ਅਸੀਂ ਸਿੱਖ ਆਪਣੇ ਗੁਰੂ ਮਹਾਰਾਜ ਜੀ ਦੀ ਪਹਿਚਾਣ ਨਾ ਕਰ ਸਕੇ, ਦੂਜੇ ਧਰਮ ਵਾਲਿਆਂ ਨੇ ਕਰ ਲਈ ਹੈ ਔਰ ਗੁਰੂ ਮਹਾਰਾਜ ਜੀ ਦੇ ਚਰਨਾਂ ਤੋਂ ਆਪਣੇ ਪੁੱਤ ਕੁਰਬਾਨ ਕਰ ਦਿੰਦਾ ਹੈ, 350 ਮਰੀਦ ਕੁਰਬਾਨ ਕਰ ਦਿੰਦਾ ਹੈ, ਦੋ ਭਰਾਵਾਂ ਦੇ ਵਿੱਚੋਂ ਇੱਕ ਕੁਰਬਾਨ ਕਰ ਦਿੰਦਾ ਹੈ ਤੇ ਗੁਰੂ ਪਿਆਰਿਓ ਇਹ ਸ਼ਹਿਨਸ਼ਾਹ ਦਾ ਪਿਆਰ ਉਹਨੇ ਜਿੱਤ ਲਿਆ ਤੇ ਗੁਰੂ ਮਹਾਰਾਜ ਜੀ ਦਾ ਮਹਾਨ ਸੇਵਕ ਬਣ ਗਿਆ। ਸਿਸਾ ਸੰਗਤ ਜੀ ਸਤਿਗੁਰ ਕਿਰਪਾ ਕਰੇ ਸਾਡੇ ਸਿੱਖਾਂ ਦੇ ਅੰਦਰ ਇਹੋ ਜਿਹੇ ਸੂਰਮਿਆਂ, ਇਹੋ ਜਿਹੇ ਜਿਹੜੇ ਭਾਵੇਂ ਉਹ ਸਿੱਖ ਧਰਮ ਦੇ ਵਿੱਚ ਪੈਦਾ ਨਹੀਂ ਹੋਏ ਪਰ ਸਿੱਖ ਦੀ ਸਿੱਖਾਂ ਦੀ ਖਾਤਰ ਸਾਡੇ ਗੁਰੂ ਮਹਾਰਾਜ ਜੀ ਦੇ ਚਰਨਾਂ ਤੋਂ ਆਪਣਾ ਆਪ ਨਿਸ਼ਾਵਰ ਕਰ ਗਏ, ਵਾਰ ਗਏ ਔਰ ਸਦਾ ਉਸ ਢਾਡੀ ਔਰ ਸਾਡਾ ਇਤਿਹਾਸ ਉਹਨਾਂ ਨੂੰ ਯਾਦ ਕਰਦਾ ਰਹੇਗਾ। ਜਦੋਂ ਸਢੌਰੇ ਦੇ ਵਿੱਚ ਆਏ ਨਾ ਤੇ ਸਢੌਰੇ ਗੁੱਸਾ ਸੀ, ਬਾਬਾ ਬੰਦਾ ਸਿੰਘ ਤੇ ਫੌਜਾਂ ਨੂੰ ਗੁੱਸਾ ਸੀ ਕਿ ਇਹ ਪੀਰ ਬੁੱਧੂ ਸ਼ਾਹ ਜਿਹਨਾਂ ਨੇ ਕਲਗੀਆਂ ਵਾਲੇ ਪਾਤਸ਼ਾਹ ਦੀ ਭੰਗਾਣੀ ਦੇ ਜੰਗ ਦੇ ਅੰਦਰ ਮਤ ਕੀਤੀ ਸੀ ਨਾ, ਉਸਮਾਨ ਖਾਂ ਇੱਥੇ ਦਾ ਹਾਕਮ ਸੀ, ਉਹਨਾਂ ਨੇ ਵਾਪਸ ਆਉਂਦੇ ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕਰ ਦਿੱਤਾ ਸੀ, ਕਤਲ ਕਰ ਦਿੱਤਾ, ਕਹਿੰਦੇ ਤੁਸੀਂ ਹਿੰਦ ਦੇ ਪੀਰ ਦੀ ਮੱਤ ਕੀਤੀ ਹੈ, ਤੁਹਾਨੂੰ ਜੀਉਣ ਦਾ ਕੋਈ ਹੱਕ ਨਹੀਂ ਹੈ। ਸੋ ਪਿਆਰ ਵਾਲਿਓ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਸ ਗੱਲ ਦਾ ਵੀ ਪਤਾ ਲੱਗਾ ਕਹਿੰਦਾ ਸਮਾਣੇ ਨੂੰ ਫਤਿਹ ਕਰਨਾ ਹੈ। ਹੁਣ ਜਦੋਂ ਉਹਨਾਂ ਨੇ ਆ ਕੇ ਚੜ੍ਹਾਈ ਕੀਤੀ ਹੈ ਸਮਾਣੇ ਦੇ ਉੱਤੇ ਨਾ ਤੇ ਜਿਹੜੇ ਇਲਾਕੇ ਦੇ ਵਿੱਚ ਜਾਂ ਇਸ ਨਗਰ ਸਮਾਣੇ ਦੇ ਵਿੱਚ ਕੋਈ ਕਾਜੀ ਮੁਲਾਣੇ ਸੱਜਦ ਪੀਰ ਰਹਿੰਦੇ ਸੀ ਨਾ, ਹੁਣ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਰੇ ਉਹ ਸਭ ਕੁਝ ਸੁਣਦੇ ਆ ਰਿਹਾ ਸੀ ਵੀ ਬਾਬਾ ਨਹੀਂ ਉਹ ਕਿਸੇ ਨੂੰ ਬਖਸ਼ਦਾ, ਜਿਹੜੇ ਜਿਹੜੇ ਜਰਵਾਣੇ ਨੇ ਕਲਗੀਆਂ ਵਾਲੇ ਪਾਤਸ਼ਾਹ ਦੇ ਪੁੱਤਰਾਂ ਨੂੰ ਸ਼ਹੀਦ ਕਰਨ ਦੇ ਵਿੱਚ ਕੋਈ ਰੋਲ ਅਦਾ ਕੀਤਾ, ਬਾਬਾ ਬੰਦਾ ਸਿੰਘ ਗਿਣ ਗਿਣ ਕੇ ਉਹਨਾਂ ਨੂੰ ਕਤਲ ਕਰ ਰਿਹਾ, ਚੁਣ ਚੁਣ ਕੇ ਕਤਲ ਕਰ ਰਿਹਾ ਔਰ ਇਹਨਾਂ ਨੇ ਸੋਚਿਆ, ਇਹ ਜਿਹੜੇ ਪੀਰ ਸਨ ਨਾ ਇੱਥੇ ਦੇ ਸੱਜਦ ਸਨ, ਉਹਨਾਂ ਨੇ ਸੋਚਿਆ ਵੀ ਬਾਬਾ ਬੰਦਾ ਸਿੰਘ ਸਾਡੇ ਉੱਤੇ ਤਰਸ ਕਰ ਦੇਵੇਗਾ ਜੇ ਅਸੀਂ ਪੀਰ ਬੁੱਧੂ ਸ਼ਾਹ ਦੀ ਦਰਗਾਹ ਦੇ ਅੰਦਰ ਜੇ ਉਹਦੇ ਹਵੇਲੀ ਦੇ ਅੰਦਰ ਜਾ ਕੇ ਬੈਠ ਜਾਵਾਂਗੇ ਤੇ ਤਰਲਾ ਕਰਾਂਗੇ ਵੀ ਬਾਬਾ ਜੀ ਸਾਨੂੰ ਬਖਸ਼ ਦਿੱਤਾ ਜਾਵੇ, ਅਸੀਂ ਪੀਰ ਬੁੱਧੂ ਸ਼ਾਹ ਦੇ ਅਨਿਆਈ ਆ। ਹੁਣ ਗੁਰੂ ਪਿਆਰਿਓ ਸ਼ਾਇਦ ਬਾਬਾ ਬੰਦਾ ਸਿੰਘ ਬਹਾਦਰ ਬਖਸ਼ ਦਿੰਦਾ ਪਰ ਬਾਬਾ ਬੰਦਾ ਸਿੰਘ ਦੇ ਨਾਲ ਔਰ ਉਹ ਲੋਕ ਇਲਾਕੇ ਦੇ ਸਨ ਜਾਂ ਉਹ ਧਾਰਵੀ ਲੋਕ ਸਨ ਜਾਂ ਉਹ ਹਕੂਮਤ ਦੇ ਸਤਾਏ ਹੋਏ ਲੋਕ ਸਨ ਜਿਹੜੇ ਨੂੰ ਇੱਥੇ ਗਰੀਬ ਲੋਕਾਂ ਨੂੰ ਖਾਸ ਕਰਕੇ ਹਿੰਦੂਆਂ ਨੂੰ ਤੰਗ ਕੀਤਾ ਜਾਂਦਾ ਸੀ, ਅਬਲਾਵਾਂ ਲੁੱਟ ਕੇ ਲੈ ਗਈਆਂ ਜਾਇਆ ਕਰਦੇ ਸਨ
ਤੇ ਗੁਰੂ ਪਿਆਰਿਓ ਮੈਂ ਕੱਲ ਵੀ ਬੇਨਤੀ ਕੀਤੀ ਸੀ, ਇੱਥੇ ਦੇ ਹਾਕਮ ਨੇ ਐਲਾਨ ਕੀਤਾ ਹੋਇਆ ਸੀ ਕਿ ਕਿਸੇ ਹਿੰਦੂ ਦੀ ਧੀ ਦੀ ਡੋਲੀ ਚੜ੍ਹਨੀ ਹੈ, ਡੋਲੀ ਚੜ੍ਹਨ ਤੋਂ ਪਹਿਲਾਂ ਉਹਨੂੰ ਇੱਕ ਦਿਨ ਵਾਸਤੇ ਇਸ ਮੁਗਲਾਂ ਦੇ ਮਹਿਲ ਦੇ ਵਿੱਚ ਆਪਣੀ ਧੀ ਨੂੰ ਪਹੁੰਚਾਉਣਾ ਪਵੇਗਾ। ਸੂਰ ਪਿਆਰਿਓ ਏਦਾਂ ਦੇ ਜ਼ੁਲਮ ਹੋ ਰਹੇ ਸਨ, ਔਰ ਉਹ ਹਿੰਦੂ ਉਹ ਕਿੱਥੋਂ ਬਰਦਾਸ਼ਤ ਕਰ ਸਕਦੇ ਸਨ। ਸ਼ਾਇਦ ਬਾਬਾ ਬੰਦਾ ਸਿੰਘ ਇਹਨਾਂ ਨੂੰ ਬਖਸ਼ ਦਿੰਦਾ, ਪਰ ਇਹ ਜਿਹੜੇ ਧਾੜਵੀ ਲੋਕ ਸਨ ਇਹਨਾਂ ਨੇ ਗਿਣ ਗਿਣ ਕੇ ਬਦਲੇ ਲਏ ਆ। ਸੋ ਗੁਰੂ ਪਿਆਰਿਓ ਇਸ ਸਮਾਨ ਇਸ ਸਡੋਰੇ ਦੇ ਅੰਦਰ ਖੂਨ ਦੀਆਂ ਨਦੀਆਂ ਵਹਾ ਦਿੱਤੀਆਂ, ਨਾਲੀਆਂ ਕਹਿੰਦੇ ਖੂਨ ਦੀਆਂ ਭਰੀਆਂ ਆ ਰਹੀਆਂ ਸੀ, ਇੰਨੀ ਕਤਲੇਆਮ ਕੀਤੀ ਗਈ ਹੈ। ਔਰ ਇਸ ਤੋਂ ਅੱਗੇ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਵੱਲ ਨੂੰ ਰੁੱਖ ਕਰਦਾ ਹੈ, ਤੇ ਗੁਰੂ ਪਿਆਰਿਓ ਇੱਕ ਮੁਸੀਬਤ ਸੀ ਉਸ ਵੇਲੇ। ਉਹ ਮੁਸੀਬਤ ਕੀ ਸੀ ਕਿ ਜਿਹੜੇ ਮਾਝੇ ਤੇ ਦੁਆਬੇ ਦੇ ਸਿੰਘ ਸੀ ਉਹ ਹਜੇ ਤੱਕ ਨਾਲ ਨਹੀਂ ਆਸ ਰਲੇ ਸੀ। ਉਹਦਾ ਕਾਰਨ ਵਜ਼ੀਰ ਖਾਨ ਨੇ, ਸਰਹੰਦ ਦੇ ਸੂਬੇਦਾਰ ਨੇ, ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਉਹਦੀਆਂ ਸੱਜੀਆਂ ਖੱਬੀਆਂ ਬਾਹਾਂ ਜਿਹੜੀਆਂ ਸੀ ਨਾ ਉਹਨਾਂ ਨੂੰ ਜਲਦੀ ਤੋਂ ਜਲਦੀ ਇਕੱਠੀਆਂ ਕਰਕੇ ਆਪਣੀ ਮੱਤ ਵਾਸਤੇ ਇੱਥੇ ਮੰਗਾਉਣਾ ਚਾਹੁੰਦਾ ਸੀ, ਤੇ ਬਾਬਾ ਬੰਦਾ ਸਿੰਘ ਦਾ ਉਹ ਮੁਕਾਬਲਾ ਕਰ ਸਕੇ, ਵੱਧ ਤੋਂ ਵੱਧ ਫੌਜਾਂ ਇਕੱਠੀਆਂ ਕਰਨੀਆਂ ਚਾਹੁੰਦਾ ਸੀ। ਹੁਣ ਜਦੋਂ ਮਾਝੇ ਤੇ ਦੁਆਬੇ ਵਾਲੇ ਸਿੰਘ ਆ ਰਹੇ ਸਨ ਨਾ, ਤੇ ਉਹਨਾਂ ਦੇ ਸਾਹਮਣੇ ਸਭ ਤੋਂ ਵੱਡੀ ਮੁਸੀਬਤ ਸੀ ਕਿ ਉਹਨਾਂ ਨੇ ਸਤਲੁਜ ਦਰਿਆ ਦਾ ਪੱਤਣ ਪਾਰ ਕਰਕੇ ਜਾਣਾ ਸੀ, ਤੇ ਗੁਰੂ ਪਿਆਰਿਓ ਉਹ ਆਨੰਦਪੁਰ ਸਾਹਿਬ ਨੂੰ ਲੰਘ ਕੇ ਤੇ ਕੀਰਤਪੁਰ ਸਾਹਿਬ ਦੇ ਜਦੋਂ ਲਾਗੇ ਪਹੁੰਚਿਆ ਨਾ, ਤੇ ਵਜ਼ੀਰ ਖਾਨ ਨੇ ਹੁਕਮ ਭੇਜ ਦਿੱਤਾ ਸੀ, ਸ਼ੇਰ ਮੁਹੰਮਦ ਖਾਂ, ਇਹ ਸ਼ੇਰ ਮੁਹੰਮਦ ਖਾਂ ਮਲੇਰਕੋਟਲੇ ਦਾ ਨਵਾਬ ਸੀ, ਤੇ ਗੁਰੂ ਪਿਆਰਿਓ ਇਹਨੂੰ ਹੁਕਮ ਭੇਜ ਦਿੱਤਾ ਕਿ ਇਹਨਾਂ ਦੋਨਾਂ ਦਲਾਂ ਨੂੰ ਆਪਸ ਵਿੱਚ ਰਲਣ ਨਾ ਦਿੱਤਾ ਜਾਵੇ, ਜੇ ਇਹ ਦੋਵੇਂ ਇਕੱਠੇ ਬਾਬਾ ਬੰਦਾ ਸਿੰਘ ਦਾ ਤੇ ਮਾਝੇ ਤੇ ਦੁਆਬੇ ਵਾਲੇ ਇਹ ਜੇ ਇਕੱਠੇ ਹੋ ਗਏ ਤੇ ਫਿਰ ਸਰਹੰਦ ਨੂੰ ਕੋਈ ਬਚਾ ਨਹੀਂ ਸਕਦਾ, ਇਹਨਾਂ ਨੂੰ ਸਤਲੁਜ ਦਰਿਆ ਤੇ ਪਾਰ ਕਰਨ ਤੋਂ ਪਹਿਲਾਂ ਪਹਿਲਾਂ ਕੀਰਤਪੁਰ ਦੇ ਲਾਗੇ ਜਾ ਕੇ ਇਹਨਾਂ ਨੂੰ ਡੱਕ ਲਿਆ ਜਾਵੇ। ਹੁਣ ਗੁਰੂ ਪਿਆਰਿਓ ਇਹ ਮਲੇਰਕੋਟਲੇ ਦਾ ਸ਼ੇਰ ਮੁਹੰਮਦ ਖਾਨ ਆਪਣੀਆਂ ਫੌਜਾਂ ਆਪਣਾ ਭਰਾ ਨੂੰ ਲੈ ਕੇ, ਜਰਨੈਲ ਸੀ ਖਵਾਜਾ ਖਿਜਰ ਖਾਂ ਉਹਦਾ ਨਾਂ ਸੀ, ਸਰਹੰਦ ਚਮਕੌਰ ਦੀ ਹਵੇਲੀ, ਹੁਣ ਗੁਰੂ ਪਿਆਰਿਓ ਉੱਥੇ ਚਮਕੌਰ ਦੀ ਗੜੀ ਦੇ ਅੰਦਰ ਇੱਕ ਇਹਦਾ ਭਰਾ ਸੀ ਨਾਰ ਖਾਂ, ਉਹ ਕਲਗੀਆਂ ਵਾਲੇ ਪਾਤਸ਼ਾਹ ਤੋਂ ਮਾਰਿਆ ਜਾਂਦਾ ਹੈ, ਕਤਲ ਕਰ ਦਿੰਦੇ ਨੇ ਮਹਾਰਾਜ ਗੁਰਜ ਮਾਰ ਕੇ, ਇੱਟ ਮਾਰੀ ਆ ਉਹਦੇ ਸਿਰ ਦੇ ਵਿੱਚ ਪੌੜੀਆਂ ਚੜ੍ਹਨ ਲੱਗਾ ਸੀ, ਗੁਰੂ ਮਹਾਰਾਜ ਠਾਹ ਕਰਦੀ ਇੱਟ ਮਾਰੀ ਫੁੜਕ ਕੇ ਧਰਤੀ ਦੇ ਉੱਤੇ ਪਿਆ। ਔਰ ਇਹਦਾ ਇਹ ਦੂਜਾ ਭਰਾ ਖਿਜ਼ਰ ਖਾਨ ਸੀ, ਔਰ ਖਵਾਜਾ ਮਹਿਦੂਦ ਵੀ ਇਹਦਾ ਨਾਂ ਸੀ, ਪਰ ਸੱਚੇ ਸਤਿਗੁਰੂ ਇਹਨੂੰ ਖਵਾਜਾ ਮਰਦੂਦ ਕਰਕੇ ਲਿਖਦੇ ਨੇ ਆਪਣੇ ਜ਼ਫਰਨਾਮੇ ਦੇ ਵਿੱਚ, ਖਵਾਜਾ ਮਰਦੂਦ, ਮਰਦੂਦ ਦਾ ਭਾਵ ਹੁੰਦਾ ਡਰਾਕਲ, ਕਮਜ਼ੋਰ ਦਿਲ ਵਾਲਾ। ਹੁਣ ਗੁਰੂ ਪਿਆਰਿਓ ਇਹਨਾਂ ਨੂੰ ਨਾਲ ਲੈ ਕੇ ਦੋ ਭਤੀਜਿਆਂ, ਇੱਕ ਆਪਣਾ ਭਰਾ ਤੇ ਸੈਂਕੜੇ ਹਜ਼ਾਰਾਂ ਫੌਜਾਂ ਇਹਦੀਆਂ ਆਪਣੀਆਂ ਸਨ ਮਲੇਰਕੋਟਲੇ ਵਾਲੇ ਦੀਆਂ, ਤੇ ਇਹ ਕਲਗੀਆਂ ਵਾਲੇ ਪਾਤਸ਼ਾਹ ਦੇ ਸਿੰਘਾਂ ਦਾ ਰਾਹ ਰੋਕ ਕੇ ਖੜੋ ਜਾਂਦਾ ਹੈ। ਹੁਣ ਸਤਸੰਗ ਜੀ, ਵੈਸੇ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਨਾ, ਤੇ ਇਹੀ ਆਖਿਆ ਜਾਂਦਾ ਹੈ ਕਿ ਸਿੰਘਾਂ ਦਾ ਮਲੇਰਕੋਟਲੇ ਨਾਲ ਬੜਾ ਪਿਆਰ ਸੀ, ਕਿਉਂਕਿ ਮਲੇਰਕੋਟਲ ਵਾਲਾ ਦਰ ਅਸਲ ਆਹੀ ਸ਼ੇਰ ਮੁਹੰਮਦ ਖਾਂ ਸੀ ਜਿਹਨੇ ਕਦੀ ਕਲਗੀਆਂ ਵਾਲੇ ਪਾਤਸ਼ਾਹ ਦੇ ਵੀਰ ਸਪੁੱਤਰਾਂ ਦੀ ਖਾਤਰ ਹਾ ਦਾ ਨਾਰਾ ਮਾਰਿਆ ਸੀ, ਪਰ ਇਹ ਇੰਨਾ ਚੰਗਾ ਵੀ ਨਹੀਂ ਸੀ। ਹੁਣ ਹਾ ਦਾ ਮਾਰਾ ਗੁਰੂ ਪਿਆਰਿਓ ਆਜ਼ਾਦ ਜਿਹੜੇ ਹੁੰਦੇ ਉਹ ਮਾਰ ਸਕਦੇ ਹੁੰਦੇ, ਗੁਲਾਮ ਨਹੀਂ ਮਾਰ ਸਕਦੇ ਹੁੰਦੇ, ਗੁਲਾਮ ਹਮੇਸ਼ਾ ਹਕੂਮਤ ਦੇ ਚਾਟੜੇ ਵੜ ਕੇ ਬਹਿੰਦੇ, ਉੱਥੇ ਸੁੱਚਾਨੰਦ ਵੀ ਬੈਠਾ, ਸੁੱਚਾਨੰਦ ਹਾ ਦਾ ਨਾਰਾ ਨਹੀਂ ਮਾਰ ਸਕਿਆ। ਔਰ ਜਦਕਿ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਇਸ ਕੌਮ ਦੀ ਖਾਤਰ, ਹਿੰਦੂ ਕੌਮ ਦੀ ਖਾਤਰ ਸਭ ਤੋਂ ਪਹਿਲਾਂ ਆਪਣਾ ਬਾਪੂ ਵਾਰਿਆ ਸੀ, ਪਰ ਇਹ ਗੁਲਾਮਾਂ ਦੀ ਜ਼ਿੰਦਗੀ ਆ ਹੁੰਦੀ ਹੈ, ਗੁਲਾਮ ਨੇ ਕਦੀ ਵੀ ਆਪਣੀ ਕੌਮ ਦੀ ਖਾਤਰ ਖੜੇ ਨਹੀਂ ਹੋ ਸਕਦੇ। ਦੇਖਿਆ ਨਾ ਜੋ ਸਾਡੇ ਅੱਜ ਲੀਡਰਸ਼ਿਪ ਹੈ, ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾ ਰਹੇ ਨੇ, ਦਿੱਲੀ ਦੇ ਚਾਟੜੇ ਬਣ ਬਣ ਕੇ ਆਪਣੇ ਭਰਾਵਾਂ ਦੇ ਕਤਲ ਕਰ ਲਈ, ਔਰ ਉਹਨਾਂ ਨੇ ਕੀ ਨਹੀਂ ਕੀਤਾ, ਦਾੜੀਆਂ ਵਾਲੇ ਸਿੱਖਾਂ ਵਾਲੇ ਆਪਣੇ ਸਿੱਖੀ ਸਰੂਪ ਦੇ ਵਿੱਚ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਬਣਦਾ ਉਹ ਹੁੰਦਾ ਤੇ ਸਰਦਾਰ ਹੀ ਹੈ ਨਾ, ਉਹ ਗੁਰੂ ਦਾ ਸਿੱਖ ਹੀ ਆਪਣੇ ਆਪ ਨੂੰ ਅਖਵਾਉਂਦਾ। ਤੇ ਗੁਰੂ ਪਿਆਰਿਓ ਗੁਲਾਮੀ ਆਹ ਹੁੰਦੀ ਹੈ, ਉਹ ਆਪਣੇ ਭਰਾਵਾਂ ਦੇ ਉੱਤੇ ਜ਼ੁਲਮ ਕਰਕੇ ਤੇ ਆਪਣੇ ਸੈਂਟਰ ਨੂੰ ਉਹ ਖੁਸ਼ ਕਰਿਆ ਕਰਦਾ ਹੈ। ਹੁਣ ਸੁੱਚਾਨੰਦ ਨਹੀਂ ਬੋਲ ਸਕਦਾ ਸੀ ਕਿਉਂਕਿ ਗੁਲਾਮ ਸੀ, ਔਰ ਹਕੂਮਤ ਦਾ ਪਾਣੀ ਭਰ ਰਿਹਾ ਸੀ, ਹਕੂਮਤ ਦੇ ਪੱਖ ਦੇ ਵਿੱਚ ਬੋਲ ਰਿਹਾ ਸੀ ਕਿ ਕੀ ਆਖ ਰਿਹਾ ਸੀ ਮਹਾਰਾਜ। ਔਰ ਜਦੋਂ ਇਹਨੇ ਆਖ ਦਿੱਤਾ ਨਾ ਵੀ ਇਹਨਾਂ ਨੂੰ ਛੱਡ ਦਿੱਤਾ ਜਾਵੇ, ਇਹਨੇ ਹਾ ਦਾ ਨਾਰਾ ਜ਼ਰੂਰ ਮਾਰਿਆ, ਪਰ ਇੰਨਾ ਵਧੀਆ ਬੰਦਾ ਨਹੀਂ ਸੀ, ਉਹ ਕਿਵੇਂ ਸੀ ਉਹ ਵੀ ਮੈਂ ਤੁਹਾਡੇ ਨਾਲ ਜ਼ਿਕਰ ਕਰਨ ਦਾ ਕਰਾਂਗਾ। ਹੁਣ ਪਿਆਰਿਓ ਉੱਥੇ ਸੁੱਚਾਨੰਦ ਕਹਿੰਦਾ ਹੈ, ਕਹਿੰਦਾ ਮਹਾਰਾਜ ਸੱਪਾਂ ਦੇ ਪੁੱਤ ਸੱਪ ਹੁੰਦੇ ਨੇ,
ਸੱਪ ਨੂੰ ਮਾਰਨਾ ਤੇ ਸਬੋਲੀਏ ਨੂੰ ਛੱਡਣਾ ਇਹ ਚੰਗੀ ਗੱਲ ਨਹੀਂ, ਇਹ ਕਦੋਂ ਆਖਿਆ ਸੀ? ਜਦੋਂ ਇਸ ਮਲੇਰਕੋਟਲੇ ਦੇ ਨਵਾਬ ਨੇ ਆਖ ਦਿੱਤਾ ਸੀ ਨਾ, ਕਹਿੰਦੇ ਇਹਨਾਂ ਨੂੰ ਛੱਡ ਦਿੱਤਾ ਜਾਵੇ, ਜੇ ਤੁਹਾਡੇ ਵਿੱਚ ਤਾਕਤ ਹੈ ਇਹਨਾਂ ਦੇ ਬਾਪੂ ਦੇ ਨਾਲ ਮੁਕਾਬਲਾ ਕਰਿਓ। ਔਰ ਇੱਥੇ ਵਜ਼ੀਰ ਖਾਂ ਕਹਿੰਦਾ ਹੈ, ਕਹਿੰਦਾ ਤੇਰੇ ਭਰਾ ਨੂੰ ਉਹਨੇ ਕਤਲ ਕੀਤਾ ਹੈ, ਕਲਗੀਆਂ ਵਾਲੇ ਪਾਤਸ਼ਾਹ ਦਾ, ਕਹਿੰਦਾ ਉਹਨਾਂ ਨੇ ਕਤਲ ਕੀਤਾ, ਤੂੰ ਬਦਲਾ ਲੈ ਕਾਂ ਇਹਨਾਂ ਨੂੰ ਕਤਲ ਕਰਕੇ ਤੂੰ ਬਦਲਾ ਲੈ। ਕਹਿੰਦਾ ਜੇ ਮੇਰੇ ਵਿੱਚ ਹਿੰਮਤ ਹੋਈ ਮੈਂ ਇਹਨਾਂ ਦੇ ਬਾਪੂ ਨਾਲ ਟੱਕਰਾਂਗਾ, ਇਹ ਨਿਰਦੋਸ਼ ਨੇ, ਇਹਨਾਂ ਨੂੰ ਛੱਡ ਦਿੱਤਾ ਜਾਵੇ। ਆਜ਼ਾਦੀ ਸੀ, ਉਹਨੇ ਹਾਂ ਦਾ ਨਾਰਾ ਮਾਰਤਾ। ਸਿਰਫ ਇਹਨਾਂ ਦੋਨਾਂ ਬਚਨਾਂ ਦਾ ਕਰਕੇ ਅੱਜ ਤੱਕ ਸਾਡੀ ਸਿੱਖ ਕੌਮ ਮਲੇਰਕੋਟਲੇ ਨਵਾਬ ਤੇ ਮਲੇਰਕੋਟਲੇ ਦਾ ਮਾਣ ਕਰਦੀ ਹੈ। ਪਰ ਮੈਂ ਇਹਦਾ ਦੂਜਾ ਪੱਖ ਲੈ ਤੁਹਾਡੇ ਨਾਲ ਸਾਂਝਾ ਕਰਾਂ। ਮਲੇਰ ਜਦੋਂ ਖਾਲਸਾ ਚੜ੍ਹ ਕੇ ਆਉਂਦਾ ਨਾ, ਤੇ ਮਲੇਰਕੋਟਲੇ ਨੂੰ ਵੀ ਮਲੀਆ ਮੇਟ ਕਰ ਦਿੱਤਾ ਜਾਂਦਾ। ਹੁਣ ਤੁਸੀਂ ਆਖੋਗੇ ਉਹ ਕਿਉਂ, ਵੀ ਇਹਨੇ ਤੇ ਹਾਂ ਦਾ ਨਾਰਾ ਮਾਰਿਆ ਸੀ। ਹੁਣ ਗੁਰੂ ਪਿਆਰਿਓ, ਜਦੋਂ ਇਹ ਵਾਪਸ ਆਇਆ ਸੀ ਨਾ ਸਰ ਇੱਥੇ ਕਲਗੀਆਂ ਵਾਲੇ ਪਾਤਸ਼ਾਹ ਦੇ ਨਾਲ ਮੁਕਾਬਲਾ ਕਰਦਾ, ਚਮਕੌਰ ਦੀ ਹਵੇਲੀ ਦੇ ਵਿੱਚੋਂ ਵਾਪਸ ਆਏ ਸਨ, ਤੇ ਰਸਤੇ ਦੇ ਵਿੱਚ ਇਹਨਾਂ ਜਰਵਾਣਿਆਂ ਨੂੰ ਇੱਕ ਬੀਬੀ ਟੱਕਰ ਪਈ ਸੀ, ਸਿੱਖ ਬੀਬੀ ਜਿਹਦਾ ਨਾਂ ਸੀ ਸ਼ਰਨ ਕੌਰ। ਹੁਣ ਇਹ ਜਰਵਾਣਾ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਂ ਉਹਨੂੰ ਆਪਣੇ ਘਰ ਲੈ ਜਾਂਦਾ, ਮਹਿਲਾਂ ਵਿੱਚ ਲੈ ਜਾਂਦਾ। ਇਹ ਉਹ ਗੱਲ ਦਾ ਦੂਜਾ ਪੱਖ ਹੈ। ਹੁਣ ਆਪਣੇ ਮਹਿਲਾਂ ਵਿੱਚ ਜਾ ਕੇ ਉਹਨੂੰ ਧੱਕੇ ਨਾਲ ਆਪਣੀ ਬੇਗਮ ਬਣਾਉਣਾ ਚਾਹੁੰਦਾ, ਉਹਨਾਂ ਨਿਕਾਹ ਕਰਨਾ ਚਾਹੁੰਦਾ, ਪਰ ਉਹ ਬੀਬੀ ਮੰਨਦੀ ਨਹੀਂ ਹੈ। ਕਹਿੰਦੀ ਨਹੀਂ, ਮੈਂ ਆਪਣੇ ਸਿੱਖ ਧਰਮ ਦੇ ਵਿੱਚ ਪੈਦਾ ਹੋਈ ਹਾਂ, ਮੇਰਾ ਪਤੀ ਮੇਰੇ ਸਿਰ ਦੇ ਉੱਤੇ ਹੈ, ਸ਼ਹੀਦ ਵੀ ਹੋ ਗਿਆ ਤੇ ਮੈਂ ਰੰਡੇਪਾ ਕੱਟ ਲਵਾਂਗੀ, ਮੈਂ ਦੂਸਰੇ ਦੇ ਨਾਲ ਕਿਸੇ ਵਿਆਹ ਨਹੀਂ ਕਰਵਾ ਸਕਦੀ, ਇਹ ਸਾਡੀ ਮਰਿਆਦਾ ਕਹਿੰਦੀ ਹੈ। ਪਰ ਗੁਰੂ ਪਿਆਰਿਓ, ਕਈ ਦਿਨ ਭੁੱਖੀ ਨਿਭਾਣੀ ਉਸ ਬੀਬੀ ਨੂੰ ਰੱਖ ਕੇ ਇਹ ਵੱਧ ਤੋਂ ਵੱਧ ਜ਼ੋਰ ਲਾ ਰਿਹਾ, ਔਰਤਾਂ ਨੂੰ ਭੇਜ ਰਿਹਾ ਵੀ ਕਿਸੇ ਨਾ ਕਿਸੇ ਤਰ੍ਹਾਂ ਇਹ ਮੇਰੇ ਨਾਲ ਨਿਕਾਹ ਕਰਾ ਲਵੇ। ਪਰ ਉਹ ਬੀਬੀ ਨਹੀਂ ਮੰਨੀ, ਜਦੋਂ ਇਹ ਧੱਕਾ ਕਰਨ ਲੱਗਾ ਤੇ ਆਖਰ ਉਹ ਸਾਡੀ ਕੌਮ ਦੀ ਉਹ ਸੂਰਬੀਰ ਬੀਬੀ ਆਪਣੇ ਕਟਾਰ ਮਾਰ ਕੇ ਆਪ ਸ਼ਹੀਦ ਹੋ ਜਾਂਦੀ ਹੈ, ਕਤਲ ਹੋ ਜਾਂਦੀ ਕਰ ਲੈਂਦੀ, ਆਪਣੇ ਆਪ ਨੂੰ ਕਤਲ ਕਰ ਲੈਂਦੀ ਹੈ। ਇਸ ਪਾਪੀ ਦੇ ਬੇਗਮ ਬਣਨ ਤੋਂ ਉਹਨੇ ਇਨਕਾਰ ਕੀਤਾ, ਉਹਨੇ ਮੌਤ ਨੂੰ ਪ੍ਰਵਾਨ ਕਰ ਲਿਆ, ਆਪਣੇ ਆਪ ਨੂੰ ਖੁਦ ਕਤਲ ਕਰ ਲਿਆ। ਹੁਣ ਗੁਰੂ ਪਿਆਰਿਓ, ਇਹਨੇ ਆਪਣੇ ਪਾਪਾਂ ਨੂੰ ਲੁਕਾਉਣ ਦਾ ਕਰਕੇ ਪਤਾ ਕੀ ਕੀਤਾ, ਉਸ ਬੀਬੀ ਵਾਸਤੇ ਇੱਕ ਕਬਰ ਪੁੱਟੀ ਹੈ ਤੇ ਉਸ ਕਬਰ ਦੇ ਵਿੱਚ ਇਹਨੂੰ ਦਫਨਾ ਦਿੱਤਾ ਜਾਂਦਾ। ਬਾਬਾ ਬੰਦਾ ਸਿੰਘ ਬਹਾਦਰ ਦੇ ਬਾਰੇ ਇਹ ਗੱਲ ਬੜੀ ਉਡਾਈ ਗਈ ਸਾਡੇ ਇਤਿਹਾਸਕਾਰਾਂ ਨੇ, ਜਿਹੜੇ ਸਾਡੀ ਕੌਮ ਦੇ ਵਿਰੋਧੀ ਸਨ ਨਾ, ਖਾਸ ਕਰਕੇ ਮੁਸਲਮਾਨ, ਉਹਨਾਂ ਨੇ ਇਹ ਗੱਲ ਬਾਬਾ ਬੰਦਾ ਸਿੰਘ ਨੂੰ ਬਦਨਾਮ ਕਰਨ ਦਾ ਕਰਕੇ ਫੈਲਾਈ ਗਈ ਕਿ ਬਾਬਾ ਬੰਦਾ ਸਿੰਘ ਬੜਾ ਜਰਵਾਣਾ ਸੀ ਜੀ, ਉਹ ਬੜਾ ਕ੍ਰੋਧੀ ਸੀ, ਉਹ ਬੜਾ ਹੰਕਾਰੀ ਸੀ, ਉਹਨੇ ਮੁਸਲਮਾਨਾਂ ਦੀਆਂ ਕਬਰਾਂ ਤੱਕ ਪੱਟ ਦਿੱਤੀਆਂ। ਹੁਣ ਤੁਹਾਨੂੰ ਸਮਝ ਆ ਜਾਵੇ ਕਿ ਬਾਬਾ ਬੰਦਾ ਸਿੰਘ ਨੇ ਕਬਰ ਕਿਉਂ ਪੱਟੀਆਂ ਸੀ। ਹੁਣ ਜਦੋਂ ਬਾਬਾ ਬੰਦਾ ਸਿੰਘ ਬਾਕੀ ਸਾਰੇ ਇਲਾਕੇ ਨੂੰ ਸਰ ਕਰਕੇ, ਸਰਹੰਦ ਨੂੰ ਸਰ ਕਰਕੇ ਤੇ ਮਲੇਰਕੋਟਲੇ ਦੇ ਉੱਤੇ ਜਦੋਂ ਧਾਵਾ ਬੋਲਦਾ, ਮਲੇਰਕੋਟਲੇ ਦੇ ਉੱਤੇ ਧਾਵਾ ਬੋਲਣ ਦਾ ਕਾਰਨ ਆਹੀ ਸੀ ਕਿ ਜਦੋਂ ਪਤਾ ਲੱਗ ਗਿਆ ਸੀ ਨਾ ਕਿ ਇੱਕ ਸਿੱਖ ਬੀਬੀ ਨੂੰ ਇਸ ਜਰਵਾਣੇ ਨੇ ਆਪਣੇ ਮਹਿਲਾਂ ਦੇ ਵਿੱਚ ਲਾਗੇ ਉਹਦੀ ਕਬਰ ਪੱਟ ਕੇ ਦਫਨ ਕੀਤਾ ਹੋਇਆ, ਤੇ ਬਾਬਾ ਬੰਦਾ ਸਿੰਘ ਬਹਾਦਰ ਉਸ ਸਿੱਖ ਬੀਬੀ ਨੂੰ ਕਬਰ ਦੇ ਵਿੱਚੋਂ ਉਹਦੀ ਡੈੱਡ ਬੋਡੀ ਨੂੰ ਕੱਢ ਕੇ ਉਹਦਾ ਸਿੱਖ ਮਰਿਆਦਾ ਅਨੁਸਾਰ ਸੰਸਕਾਰ ਕਰਨਾ ਚਾਹੁੰਦਾ ਸੀ, ਇਸ ਕਰਕੇ ਕਬਰਾਂ ਪੱਟਣੀਆਂ ਪਈਆਂ ਸਨ। ਸੋ ਕਬਰ ਦੇ ਵਿੱਚੋਂ ਉਸ ਬੀਬੀ ਦੀ ਲਾਸ਼ ਨੂੰ ਕੱਢ ਕੇ ਤੇ ਪਿਆਰਿਓ ਉਹਦਾ ਸੰਸਕਾਰ ਕੀਤਾ ਗਿਆ, ਤੇ ਆਹ ਲਿਖਾਰੀਆਂ ਨੇ ਬਾਬਾ ਜੀ ਨੂੰ ਬਦਨਾਮ ਕਰਨ ਦਾ ਕਰਕੇ ਬਹੁਤ ਅਫਵਾਹਾਂ ਫੈਲਾ ਦਿੱਤੀਆਂ। ਲੇਕਿਨ ਸੰਗਤਾਂ ਇਹਨਾਂ ਅਫਵਾਹਾਂ ਤੋਂ ਸੁਚੇਤ ਨੇ, ਸਾਡਾ ਬੁਲਾਰਿਆਂ ਦਾ ਫਰਜ਼ ਬਣਦਾ ਹੁੰਦਾ ਕਿ ਅਸਲੀ ਹਕੀਕਤ ਜਿਹੜੀ ਹੈ ਨਾ ਉਹ ਤੁਹਾਡੇ ਸਾਹਮਣੇ ਪੇਸ਼ ਕੀਤੀ ਜਾਵੇ। ਹੁਣ ਇਹ ਮਲੇਰਕੋਟਲੀਏ ਰਾਜ ਰੋਕ ਕੇ ਬੈਠੇ ਨੇ ਇੱਥੇ ਗੁਰੂ ਕੇ ਖਾਲਸੇ ਦਾ ਕੀਰਤਪੁਰ ਦੇ ਵਿੱਚ, ਸਾਰਾ ਦਿਨ ਲੜਾਈ ਹੁੰਦੀ ਹੈ। ਉਸ ਵੇਲੇ ਗੁਰੂ ਕੀਆਂ ਫੌਜਾਂ ਦੇ ਕੋਲ ਨਾ ਕੋਈ ਤੋਪ ਸੀ, ਨਾ ਕੋਈ ਜੰਬੂਰਾ ਸੀ, ਕੀ ਸਨ ਤੀਰ ਕਮਾਨ ਸਨ, ਤੇ ਸਾਧ ਸੰਗਤ ਜੀ ਕੁਝ ਤਲਵਾਰਾਂ ਹੋਣਗੀਆਂ, ਕੋਈ ਟਕੂਏ ਤੇ ਨੇਜੇ ਬਰਛੀਆਂ ਸੀਗੀਆਂ, ਇਦੋਂ ਕੋਈ ਜ਼ਿਆਦਾ ਮਾਰੂ ਹਥਿਆਰ ਨਹੀਂ। ਇਹਦੇ ਕੋਲ ਦੋ ਤੋਪਾਂ ਸਨ, ਮਲੇਰਕੋਟਲੇ ਦੇ ਨਵਾਬ ਕੋਲ ਦੋ ਵੱਡੀਆਂ ਤੋਪਾਂ ਸਨ, ਤੇ ਇਹਦੇ ਕੋਲ ਫੌਜ ਵੀ ਬਹੁਤ ਜ਼ਿਆਦਾ ਸੀ। ਤੇ ਹੋਇਆ ਕੀ, ਗੁਰੂ ਕੇ ਖਾਲਸੇ ਦੇ ਉੱਤੇ ਹਮਲਾ ਕਰਦਾ, ਤੇ ਹੁਣ ਗੁਰੂ ਕੇ ਖਾਲਸੇ ਮਰਨ ਮਾਰਨ ਵਾਸਤੇ ਆਏ ਸਨ। ਉਹ ਚਾਹੁੰਦੇ ਸਨ ਕਿ ਕਿਸੇ ਨਾ ਕਿਸੇ ਤਰ੍ਹਾਂ ਜਲਦੀ ਤੋਂ ਜਲਦੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਮਿਲਿਆ ਜਾਵੇ, ਪਰ ਇਹ ਅੱਠ ਜਣ ਅੜ ਗਈ ਆ, ਸਾਰਾ ਦਿਨ ਲਹੂ ਜੋਲ ਡੋਲ ਵੀ ਲੜਾਈ ਹੋਈ ਹੈ। ਆਖਰ ਗੁਰੂ ਪਿਆਰਿਓ, ਮਲੇਰਕੋਟਲੇ ਦਾ ਨਵਾਬ ਖਾਲਸੇ ਦੇ ਉੱਤੇ ਭਾਰੀ ਪੈਂਦਾ ਜਾ ਰਿਹਾ ਸੀ, ਉਸ ਸ਼ੁਕਰ ਹੈ ਕਰਤਾਰ ਦਾ ਕਿ ਰਾਤ ਪੈ ਗਈ ਹੈ। ਹੁਣ ਰਾਤ ਪੈ ਗਈ
ਤੇ ਖਾਲਸੇ ਨੂੰ ਮਰ ਜਾ ਸੰਭਲ ਦਾ ਸਮਾਂ ਮਿਲਿਆ। ਤੇ ਇੱਕ ਹੋਰ ਕੌਤਕ ਉੱਥੇ ਉਸ ਕਲਗੀਆਂ ਵਾਲੇ ਪਾਤਸ਼ਾਹ ਨੇ ਵਰਤਾ ਦਿੱਤਾ ਕਿ ਕੁਝ ਸਿੰਘ ਦੁਆਬੇ ਤੇ ਮਾਲਵੇ ਵੱਲੋਂ 150-200 ਸਿੰਘ ਇਹਨਾਂ ਦੀ ਮੱਤ ਵਾਸਤੇ ਹੋਰ ਆ ਜਾਂਦੇ ਆ। ਅਗਲਾ ਦਿਨ ਚੜਿਆ ਤੇ ਗੁਰੂ ਕਾ ਖਾਲਸੇ ਨੂੰ ਹੌਸਲਾ ਹੋ ਗਿਆ। ਫਿਰ ਗੁਰੂ ਕਾ ਖਾਲਸਾ ਹੌਸਲੇ ਨਾਲ ਲੜਦਾ ਤੇ ਇਹਨਾਂ ਮਲੇਰ ਕੋਟਲੀਆਂ ਦੇ ਉੱਤੇ ਫਤਿਹ ਪਾ ਲੈਂਦਾ। ਸ਼ੇਰ ਮੁਹੰਮਦ ਖਾਨ ਦਾ ਜਿਹੜਾ ਬਚ ਕੇ ਆਇਆ ਸੀ ਨਾ ਭਰਾ ਚਮਕੌਰ ਦੇ ਵਿੱਚੋਂ ਖਵਾਜਾ ਮਰਦੂਦ, ਉਹ ਇੱਥੇ ਮਾਰਿਆ ਜਾਂਦਾ, ਦੋਵੇਂ ਦੇ ਭਤੀਜੇ ਮਾਰੇ ਜਾਂਦੇ ਨੇ। ਹੁਣ ਉਹਨਾਂ ਦੀਆਂ ਲਾਸ਼ਾਂ ਲੈ ਕੇ ਤੇ ਇਹ ਵਾਪਸ ਪਹੁੰਚ ਜਾਂਦਾ ਹੈ, ਆਪਣੇ ਏਰੀਏ ਵੱਲ ਨੂੰ ਜਾਣ ਦਾ ਯਤਨ ਕਰਦਾ ਤੇ ਗੁਰੂ ਕੇ ਖਾਲਸੇ ਸਤਲੁਜ ਟੱਪ ਕੇ ਤੇ ਰੋਪੜ ਵਿੱਚ ਆ ਕੇ, ਰੋਪੜ ਤੋਂ ਹੁਣ ਗੁਰੂ ਪਿਆਰਿਓ ਇੱਥੇ ਬਾਬਾ ਬੰਦਾ ਸਿੰਘ ਦੂਜੇ ਪਾਸਿਓ ਨਾ ਖਰੜ ਤੇ ਬੈਨੂੜ ਦੇ ਇਲਾਕੇ ਦੇ ਵਿੱਚ ਪਹੁੰਚ ਚੁੱਕਾ ਸੀ। ਹੁਣ ਇੱਥੋਂ ਚਿੱਠੀਆਂ ਭੇਜਦਾ ਆਪਣੇ ਅਹਿਲਕਾਰਾਂ ਨੂੰ, ਆਪਣੇ ਕਿਸੇ ਸਿੰਘ ਨੂੰ ਭੇਜਦਾ ਕਿ ਉਹਨਾਂ ਸਿੰਘਾਂ ਨੂੰ ਜਲਦੀ ਤੋਂ ਜਲਦੀ ਖਰੜ ਤੇ ਬੈਨੂੜ ਦੇ ਇਲਾਕੇ ਦੇ ਵਿੱਚ ਲੈ ਆਉਂਦਾ ਜਾਵੇ। ਅੰਬਾਲੇ ਤੋਂ ਰੋਪੜ ਨੂੰ ਜਾਣ ਵਾਲੀ ਸੜਕ ਦੇ ਉੱਤੇ ਖਰੜ ਤੇ ਬੈਨੂੜ ਦੋ ਇਲਾਕੇ ਆਉਂਦੇ ਨੇ, ਦੋ ਕਸਬੇ ਆਉਂਦੇ ਨੇ। ਬਾਬਾ ਬੰਦਾ ਸਿੰਘ ਉੱਥੇ ਪਹੁੰਚ ਚੁੱਕੇ ਸਨ ਤੇ ਇਹ ਗੁਰੂ ਕੇ ਖਾਲਸੇ ਸਤਲੁਜ ਦਰਿਆ ਪਾਰ ਕਰਕੇ ਤੇ ਰੋਪੜ ਦੇ ਰੰਗੜ ਫੇ ਆਉਂਦੇ ਨੇ, ਉਹਨਾਂ ਨੂੰ ਸੋਧ ਕੇ ਤੇ ਗੁਰੂ ਕੇ ਖਾਲਸੇ ਫਿਰ ਆਪਸ ਵਿੱਚ ਭਰਾ ਭਰਾਵਾਂ ਦੇ ਨਾਲ ਜਿਵੇਂ ਮਿਲਦੇ ਨੇ, ਰਸਤੇ ਖਰੜ ਬੈਨੂੜ ਵਿਚਕਾਰ ਜਦੋਂ ਮੇਲ ਹੋਇਆ ਸੀ ਇਸ਼ਕ ਵਣਜਾਰਿਆਂ ਦਾ, ਬੰਦਾ ਕਰਨ ਲਈ ਅੱਗੋਂ ਸਤਿਕਾਰ ਆਇਆ, ਜਥਾ ਨਾਲ ਲੈ ਪੰਜਾਂ ਪਿਆਰਿਆਂ ਦਾ, ਪੰਜਾਂ ਪਿਆਰਿਆਂ ਨੂੰ ਨਾਲ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਇਹਨਾਂ ਦੁਆਬੇ ਤੇ ਮਾਝੇ ਵਾਲੇ ਸਿੰਘਾਂ ਨੂੰ ਅਗਲ ਵਾਂਡੀ ਪਿਆਰ ਦੇ ਨਾਲ ਲੈ ਕੇ ਆਪਣੇ ਦਲ ਦੇ ਵਿੱਚ ਆਉਂਦਾ ਤੇ ਦੋਵੇਂ ਦਲ ਭਰਾ ਭਰਾਵਾਂ ਨੂੰ ਮਿਲਦੇ, ਜੱਫੀਆਂ ਪਾ ਪਾ ਕੇ ਮਿਲਦੇ ਆ, ਜਕਾਰੇ ਛੱਡੇ ਜਾਂਦੇ ਆ। ਸੋ ਉਸ ਕੁਲੇ ਦਾ ਸੀਨ ਢਾਡੀ ਜਥਾ ਤੁਹਾਡੇ ਨਾਲ ਆਉਂਦਾ।

ਬਲ ਤੇਰਾ ਤੇ ਬੁੱਤ ਵੀ ਪੁੱਤ ਤੇਰੇ ਲੱਗੇ ਫੈਸਲਾ ਕਰਨ ਹਥਿਆਰਿਆਂ ਦਾ ਕੁਹਾੜਾ ਸੂਲੀਆਂ ਲੰਬੜ ਮਨਸੂਰ ਤੁਰ ਪੈ ਨਾ ਕੋਈ ਮੰਜ਼ਿਲ ਨਾ ਭੇਦ ਕਿਨਾਰਿਆਂ ਦਾ ਪਤਾ ਹੀ ਨਹੀਂ ਅਸੀਂ ਜਾਣਾ ਕਿੱਥੇ ਆ ਪਰ ਮੰਜ਼ਿਲ ਵੱਲ ਨੂੰ ਸਿੱਧੇ ਵੱਧਦੇ ਤੁਰੇ ਜਾ ਰਹੇ ਨੇ ਹੁਣ ਦੋਵੇਂ ਦਲ ਇਕੱਠੇ ਹੁੰਦੇ ਆ ਨਿਹੰਗ ਸਿੰਘ ਗੁਰੂ ਕੇ ਚੜ੍ਹਦੀ ਕਲਾ ਵਾਲੇ ਗੁਰੂ ਪਿਆਰਿਓ ਮਾਵਾਂ ਨੇ ਪੁੱਤਾਂ ਨੂੰ ਸ਼ਿੰਗਾਰ ਕੇ ਭੇਜਿਆ ਸੀ ਜਦੋਂ ਪਤਾ ਲੱਗਾ ਨਾ ਕਲਗੀਆਂ ਵਾਲੇ ਪਾਤਸ਼ਾਹ ਦੇ ਵੀਰ ਸਪੁੱਤਰਾਂ ਦਾ ਡੁੱਲੇ ਹੋਏ ਖੂਨ ਦਾ ਬਦਲਾ ਲੈਣ ਵਾਸਤੇ ਕੋਈ ਮਰ ਜੀਵੜਾ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਕੋਈ ਆਪਣਾ ਪੁੱਤ ਬਣਾ ਕੇ ਭੇਜਿਆ ਉਹਦਾ ਨਾਂ ਬੰਦਾ ਸਿੰਘ ਹੈ ਤੇ ਖੇਤਾਂ ਦੇ ਵਿੱਚ ਹਲ ਵਾਹੁੰਦੀਆਂ ਆਪਣੇ ਘਰ ਵਾਲਿਆਂ ਨੂੰ ਸਵਾਣੀਆਂ ਨੇ ਜੋਤੀਆਂ ਛੜਵਾ ਦਿੱਤੀਆਂ ਕਹਿੰਦੀਆਂ ਛੱਡ ਦੋ ਹੁਣ ਹਲ ਇਹ ਹੁਣ ਤੁਹਾਡੇ ਹਲ ਵਾਹੇ ਕਿਸੇ ਕੰਮ ਨਹੀਂ ਆਉਣੇ ਮੱਝਾਂ ਨੂੰ ਪੱਠੇ ਅਸੀਂ ਆਪੇ ਪਾਲਾਂਗੇ ਤੁਸੀਂ ਹਥਿਆਰ ਖਰੀਦੋ ਹੁਣ ਗੁਰੂ ਪਿਆਰਿਓ ਜਿਹੜੇ ਤਿੰਨ ਤਰ੍ਹਾਂ ਦੀਆਂ ਫੌਜਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਸਨ ਇੱਕ ਤੇ ਉਹ ਜਿਹਨਾਂ ਦੇ ਕੋਲ ਹਿਰਦੇ ਦੇ ਵਿੱਚ ਕੋਈ ਲਾਲਚ ਨਹੀਂ ਸੀ ਕੋਈ ਕਿਸੇ ਤਰ੍ਹਾਂ ਦਾ ਲਾਲਚ ਨਹੀਂ ਸਿਰਫ ਕਲਗੀਆਂ ਵਾਲੇ ਪਾਤਸ਼ਾਹ ਦੇ ਵੀਰ ਸਪੁੱਤਰਾਂ ਦਾ ਬਦਲਾ ਲੈਣਾ ਸੀ ਡੁੱਲੇ ਖੂਨ ਦਾ ਇੱਕ ਉਹ ਸਨ ਤੇ ਦੂਸਰੇ ਉਹ ਸਨ ਜਿਹੜੇ ਕਰਮ ਸਿੰਘ ਤੇ ਧਰਮ ਸਿੰਘ ਹੁਣਾਂ ਵੱਲੋਂ ਕੁਛ ਤਨਖਾਹ ਤੇ ਆਪਣੇ ਵੱਲੋਂ ਬੰਦੇ ਭੇਜੇ ਗਏ ਸਨ ਪਰ ਉਹ ਆਪ ਨਹੀਂ ਸੀ ਆ ਸਕੇ ਤੇ ਤੀਸਰੇ ਉਹ ਸਨ ਜਿਹੜੇ ਲੁੱਟਾਂ ਖੂਹਾਂ ਵਾਲੇ ਜਦੋਂ ਪਤਾ ਲੱਗ ਸਕਦਾ ਬਾਬਾ ਬੰਦਾ ਸਿੰਘ ਬਹਾਦਰ ਵੀ ਬਹੁਤ ਇਲਾਕੇ ਨੂੰ ਜਿੱਤਦਾ ਜਾ ਰਿਹਾ ਤੇ ਸਰਹੰਦ ਤੇ ਹੁਣ ਇਹਨਾਂ ਨੇ ਫਤਿਹ ਕਰ ਹੀ ਲੈਣਾ ਔਰ ਜਿਹੜੇ ਵੀ ਸ਼ਹਿਰ ਦੇ ਉੱਤੇ ਜਾਂਦੇ ਸੀ ਇਹ ਪਹਿਲਾਂ ਜਿਹੜੇ ਲੁੱਟਾਂ ਖੂਹਾਂ ਕਰਨ ਵਾਲੇ ਸਭ ਤੋਂ ਪਿੱਛੇ ਹੁੰਦੇ ਸੀ ਤੇ ਜਦੋਂ ਪਤਾ ਲੱਗ ਗਿਆ ਦੁਸ਼ਮਣ ਦੀਆਂ ਫੌਜਾਂ ਮਾਰੀਆਂ ਗਈਆਂ ਤੇ ਲੁੱਟਣ ਲਈ ਸਾਰਿਆਂ ਤੋਂ ਮੋਹਰੇ ਹੁੰਦੇ ਸੀ ਲੜਨ ਵਾਲੀਏ ਪਿੱਛੇ ਹੁੰਦੇ ਸੀ ਹੁਣ ਇਹ ਏਰੀਏ ਦੇ ਬਦਮਾਸ਼ ਹੁੰਦੇ ਸੀ ਤੇ ਜਾਂ ਹਕੂਮਤ ਦੇ ਸਤਾਏ ਹੋਏ ਲੋਕ ਹੁੰਦੇ ਸਨ ਇਹ ਇਦਾਂ ਦੀਆਂ ਤਿੰਨ ਤਰ੍ਹਾਂ ਦੀਆਂ ਫੌਜਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਸਨ ਤੇ ਸਤਸੰਗਤ ਜੀ ਜਦੋਂ ਪਿੰਡਾਂ ਦੇ ਵਿੱਚ ਪਤਾ ਲੱਗ ਗਿਆ ਬਾਬਾ ਬੰਦਾ ਸਿੰਘ ਦੇ ਬਾਰੇ ਹੁਣ ਉਸ ਵੇਲੇ ਜੀਵੀਦਾਰਾਂ ਦੇ ਕੋਲ ਕੀ ਹੋਵੇਗਾ ਹਥਿਆਰ ਖਰੀਦਣ ਵਾਸਤੇ ਆਪਣੀਆਂ ਬਲਦਾਂ ਦੀਆਂ ਜੋਗਾਂ ਵੇਚ ਦਿੱਤੀਆਂ ਮੱਝਾਂ ਵੇਚਤੀਆਂ ਗਾਈਆਂ ਵੇਚਤੀਆਂ ਉਹਨਾਂ ਦੇ ਨਾਲ ਹਥਿਆਰ ਖਰੀਦ ਕੇ ਤੇ ਬਾਬਾ ਬੰਦਾ ਸਿੰਘ ਦੀਆਂ ਫੌਜਾਂ ਦੇ ਨਾਲ ਜਾ ਰਲੇ ਤੇ ਹੁਣ ਦੋਵੇਂ ਦਲ ਜਿਹੜੇ ਆ ਨਾ ਖਰੜ ਤੇ ਬੈਨੂਰ ਦੇ ਰਸਤੇ ਦੇ ਉੱਥੇ ਦੋਵਾਂ ਪਿੰਡਾਂ ਦੇ ਵਿਚਕਾਰ ਉਹਨਾਂ ਦਾ ਮੇਲ ਹੁੰਦਾ ਜਥਾ ਉਤਰਦਾ ਹੈ ਤੇ ਪਿਆਰੇ ਉਹ ਭਰਾ ਭਰਾਵਾਂ ਦੇ ਨਾਲ ਜੱਫੀਆਂ ਪਾ ਪਾ ਕੇ ਮਿਲਦੇ ਨੇ ਤੇ ਹੁਣ ਜਦੋਂ ਉਹ ਮਿਲ ਰਹੇ ਆ ਨਾ ਤੇ ਨਾਲ ਨਾਲ ਕਲਗੀਆਂ ਵਾਲੇ ਪਾਤਸ਼ਾਹ ਦਾ ਲਾਲਾਂ ਦਾ ਤੇ ਮਾਤਾ ਗੁਜਰ ਕੌਰ ਦਾ ਚੇਤਾ ਆ ਜਾਂਦਾ ਇੱਕਦਮ ਅੱਖਾਂ ਚੋਂ ਤ੍ਰਪਤਕ ਤ੍ਰਪਕ ਹੰਝੂ ਵਗਦੇ ਨੇ ਤੇ ਆਪਸ ਵਿੱਚ ਅੱਖੋ ਵੱਖੀ ਗੱਲਾਂ ਕਰਦੇ ਨੇ ਉਹ ਵੀਰੋ ਜੇ ਹੁਣ ਆਏ ਆ ਤੇ ਆਪਾਂ ਹੁਣ ਸਰਹੰਦ ਤੋਂ ਬਦਲਾ ਲੈ ਕੇ ਵਾਪਸ ਮੁੜਾਂਗੇ ਇੱਟ ਨਾਲ ਇੱਟ ਖੜਕਾਵਾਂਗੇ ਉਸ ਖੂਨੀ ਦੀਵਾਰ ਨੂੰ ਢਾਹ ਕੇ ਆਵਾਂਗੇ ਔਰ ਜਿੱਥੇ ਠੰਡੇ ਬੁਰਜ ਦੇ ਵਿੱਚ ਸਾਡੇ ਵੀਰਾਂ ਨੂੰ ਔਰ ਮਾਤਾ ਜੀ ਨੂੰ ਕੈਦ ਰੱਖਿਆ ਉਹਦੇ ਤਲਿਆ ਮਲਿਆ ਪੱਟ ਕੇ ਰੱਖ ਦੇਵਾਂਗੇ ਉਹਨੂੰ ਢਾਹ ਕੇ ਧਰਤੀ ਦੇ ਨਾਲ ਮਿਲਾ ਦੇਵਾਂਗੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਵਾਸਤੇ ਆਉਂਦੇ ਨੇ ਨਾਲ ਪਰ ਬਾਬਾ ਬੰਦਾ ਸਿੰਘ ਦੇ ਮਨ ਵਿੱਚ ਆਇਆ ਵੀ ਜੇ ਕਿਤੇ ਏਦਾਂ ਹੀ ਵਜ਼ੀਰ ਖਾਂ ਨੂੰ ਅਨਭੋਲ ਜਿਹਾ ਜਾ ਕੇ ਘੇਰ ਲਿਆ ਨਾ ਇਹ ਕੱਲ ਨੂੰ ਮਿਹਣਾ ਨਾ ਦੇਵੇ ਵੀ ਤੁਸੀਂ ਕਾਹਦੇ ਸਿੱਖ ਸੀ ਤੁਸੀਂ ਦੱਸ ਕੇ ਆਉਂਦੇ ਕਾ ਤੇ ਕਿਤੇ ਪੱਟਾਂ ਤੇ ਥਾਪੀਆਂ ਨਾ ਮਾਰਦਾ ਫਿਰੇ ਵੀ ਕਿਤੇ ਦੱਸ ਕੇ ਆਉਂਦੇ ਫੇਰ ਤੁਹਾਨੂੰ ਮੈਂ ਮਿਲਾਂਗਾ ਮਿਲਦਾ ਸੀ ਬਾਬਾ ਬੰਦਾ ਸਿੰਘ ਕਹਿੰਦਾ ਅਨਭੋਲ ਨਹੀਂ ਮਾਰਨਾ ਉਹਨੂੰ ਦੱਸਣਾ ਹੈ ਉਹਨੂੰ ਇੱਕ ਚਿੱਠੀ ਲਿਖਦੇ ਆ ਹੁਣ ਸਾਰਾ ਦਲ ਇਕੱਠਾ ਕਰ ਲਿਆ ਆਪਣੇ ਯੋਧਿਆਂ ਨੂੰ ਇਕੱਠੇ ਕਰ ਲਿਆ ਕਹਿੰਦੇ ਮੇਰੇ ਵਿਚਾਰ ਹੈ ਕਿ ਆਪਾਂ ਵਿਚਾਰ ਦੇ ਨਾਲ ਉਸ ਜ਼ਾਲਮ ਦੇ ਤੱਕ ਇੱਕ ਚਿੱਠੀ ਲਿਖੀਏ ਤੇ ਗੁਰੂ ਪਿਆਰਿਓ ਚਿੱਠੀ ਦੇ ਉੱਤੇ ਜਿਹੜੇ ਸਤਰ ਲਿਖੀਆਂ ਗਈਆਂ ਜਿਹੜੇ ਬੋਲ ਲਿਖੇ ਗਏ ਹੁਣ ਕਾਗਜ਼ ਚੱਕਿਆ ਕਲਮ ਕਾਗਜ਼ ਦੀ ਹਿੱਕ ਦੇ ਉੱਤੇ ਰੱਖ ਕੇ ਤੇ ਕੌਮ ਦਾ ਯੋਧਾ ਬਾਬਾ ਬੰਦਾ ਸਿੰਘ ਬਹਾਦਰ ਇਸ ਪਾਪੀ ਨੂੰ ਸੁਚੇਤ ਕਰਨ ਵਾਸਤੇ ਕਿਤੇ ਅਣਭੋਲਿਆ ਨਾ ਮਾਰਿਆ ਜਾਈ ਲੈ ਆ ਸੁੱਚਾ ਆਨੰਦ ਨੂੰ ਲੈ ਆ ਪਾਪੀ ਗੰਗੂ ਗੰਦ ਨੂੰ ਤੇ ਹੁਣ ਸਾਡੇ ਨਾਲ ਦੋ ਹੱਥ ਕਰ ਲਿਓ ਔਰ ਉਹਨਾਂ ਮਾਸੂਮ ਜਿੰਦਾਂ ਦੇ ਉੱਤੇ ਜਿਹੜਾ ਤੁਸੀਂ ਜ਼ੁਲਮ ਕੀਤਾ ਇੱਕ ਇੱਕ ਅੱਖਰ ਤੁਹਾਡੇ ਨਾਲ ਅਸੀਂ ਇੱਕ ਇੱਕ ਅੱਖਰ ਦਾ ਬਦਲਾ ਲਵਾਂਗੇ ਸਾਡੇ ਕੌਮ ਦੇ ਉਹਨਾਂ ਬਹਾਦਰ ਯੋਧਿਆਂ ਦੇ ਡੁੱਲੇ ਹੋਏ ਖੂਨ ਦੀ ਕਸਮ ਕਿ ਵਜ਼ੀਰ ਖਾਂ ਹੁਣ ਤੈਨੂੰ ਅਸੀਂ ਛੱਡਾਂਗੇ ਨਹੀਂ ਤੇ ਜਿਵੇਂ ਚਿੱਠੀ ਲਿਖਦੇ ਨੇ ਇਹ ਗੁਰੂ ਕੇ ਲਾਲ ਬਾਬਾ ਬੰਦਾ ਸਿੰਘ ਬਹਾਦਰ ਇਸ ਜਰਵਾੜੇ ਵੱਲ ਨੂੰ ਜਿਵੇਂ ਚਿੱਠੀ ਲਿਖਦਾ ਹੈ ਲਵਾ

ਪਿਆਰਿਓ, ਸਿੱਖ ਕੌਮ ਦੇ ਅੰਦਰ, ਸਾਡੇ ਇਤਿਹਾਸ ਦੇ ਅੰਦਰ ਸਭ ਤੋਂ ਕਾਲਾ ਦਿਨ ਆਖ ਦਈਏ, ਸਭ ਤੋਂ ਜੁਰਮਾਨਾ ਜਿਹੜਾ ਇਹਨਾਂ ਜ਼ੁਲਮ ਕੀਤਾ ਸੀ ਜੁਰਮਾਨਿਆਂ ਨੇ ਨਾ, ਉਹ ਦਿਨ ਕਦੀ ਸਾਡੀ ਕੌਮ ਨੂੰ ਭੁੱਲ ਨਹੀਂ ਸਕਦਾ। 27 ਦਸੰਬਰ 1704 ਜਾਂ ਕਹਿ ਦਈਏ ਵੀ 13 ਪੋਹ 1761 ਵਿਕਰਮੀ ਹੈ, ਕਲਗੀਧਰ ਦੇ ਵੀਰ ਫਰਜੰਦਾਂ ਨੂੰ, ਹਲੇ ਦੁੱਧ ਚੁੰਘਦੀਆਂ ਦੰਦੀਆਂ ਨੂੰ ਇਹਨਾਂ ਜ਼ਾਲਮਾਂ ਨੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਸੀ। ਅਤੇ ਗੁਰੂ ਪਿਆਰਿਓ, ਆਹ ਹੁਣ ਜਦੋਂ ਦਾ ਜ਼ਿਕਰ ਆ ਨਾ, ਇਹ ਹੈ 1710 ਈਸਵੀ ਦਾ, 6 ਸਾਲ ਉਹਨਾਂ ਗੁਰੂ ਕੇ ਯੋਧਿਆਂ ਨੇ ਆਪਣੇ ਅੰਦਰ ਕਿਸ ਤਰ੍ਹਾਂ ਉਸ ਜਵਾਲਾ ਨੂੰ ਨੱਪੀ ਰੱਖਿਆ ਹੋਵੇਗਾ। ਮਨ ਦੇ ਵਿੱਚ ਸੋਚ ਰਹੇ ਸਨ ਕਦੋਂ ਕਲਗੀਆਂ ਵਾਲਾ ਪਾਤਸ਼ਾਹ ਕਿਸੇ ਸਿੱਖ ਨੂੰ ਭੇਜੇ ਜਾਂ ਆਪ ਆਵੇ, ਸਾਨੂੰ ਸਰਹੰਦ ਦੇ ਨਾਲ ਟਕਰਾ ਦੇਵੇ, ਅਸੀਂ ਖਤਮ ਹੋ ਜਾਵਾਂਗੇ ਜਾਂ ਖਤਮ ਕਰ ਦੇਵਾਂਗੇ। ਇੱਦਾਂ ਦੀ ਜਵਾਲਾ ਉਹਨਾਂ ਦੇ ਅੰਦਰ ਸੀ। ਕੌਮੀ ਪਰਵਾਨਿਆਂ ਦੀ ਕੌਮ ਤਾਂ ਹੀ ਲੋੜ ਹੁੰਦੀ, ਅਣਖ ਵਾਲੀ ਸ਼ਮਾਂ 'ਤੇ ਜੋ ਲਾਮਦੇ ਉਡਾਰੀਆਂ, ਕੌਮਾਂ ਦੇ ਮਸੂਮ ਪਹਿਲਾਂ ਨੀਹਾਂ ਵਿੱਚ ਚਿਣੇ ਜਾਂਦੇ, ਫਿਰ ਕਿਤੇ ਕੌਮਾਂ ਦੀਆਂ ਹੁੰਦੀਆਂ ਸਾਰੀਆਂ, ਕੌਮਾਂ ਕਿਤੇ ਐਵੇਂ ਨਹੀਂ ਬਣਦੀਆਂ। ਉਹ ਸਾਡੇ ਬਾਬਿਆਂ ਦਾ ਡੁੱਲਾ ਹੋਇਆ ਖੂਨ ਹੈ ਪਿਆਰਿਓ, ਜਿਨ੍ਹਾਂ ਦੀ ਕਿਰਪਾ ਦੇ ਨਾਲ ਅੱਜ ਵਿਦੇਸ਼ਾਂ ਦੇ ਵਿੱਚ ਤੁਹਾਡੇ ਝੰਡੇ ਝੁੱਲ ਰਹੇ। ਸਤਿਗੁਰ ਕਿਰਪਾ ਕਰੇ। ਸੋ ਢਾਡੀ ਜਥੇ ਦਾ ਸਮਾਂ ਸਮਾਪਤ ਹੈ ਜੀ, ਆਇਆਂ ਨੂੰ, ਅਗਲੇ ਜਥੇ ਨੂੰ ਜੀ ਬਹੁਤ ਸਤਿਕਾਰਯੋਗ ਰਾਗੀ ਜਥਾ ਜੀ ਪਹੁੰਚ ਚੁੱਕੇ ਆ। ਸੋ ਆਪ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਇਤਿਹਾਸ ਬੋਲਦਿਆਂ ਵਿਚਾਰਾਂ ਕਰਦਿਆਂ ਕੋਈ ਗਲਤੀਆਂ ਖਾਮੀਆਂ ਰਹਿ ਜਾਂਦੀਆਂ, ਸਾਧ ਸੰਗਤ ਬਖਸ਼ਣ ਯੋਗ ਹੈ। ਢਾਡੀ ਜਥੇ ਨੂੰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਬਲਬੀਰ ਸਿੰਘ ਜੀ ਬਿਹਾਰੀਪੁਰ ਵਾਲਿਆਂ ਦਾ ਢਾਡੀ ਜੱਥਾ, ਜੋ ਕਿ ਆਪ ਜੀ ਅਨਗੁਰ ਇਤਿਹਾਸ ਤੇ 12 ਸ਼ਰਵਣ ਕਰਵਾ ਰਹੇ ਸਨ ਸੰਗਤਾਂ ਵੱਲੋਂ। ਗਿਆਨੀ ਜੀ ਹੋਰਾਂ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਤਲੋਕ ਸਿੰਘ ਜੀ ਪੁੰਟਾ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸ਼ਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸ਼ਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਸਰੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਸੰਗਰੂਰ ਬਰਨਾਲਾ ਮਲੇਰਕੋਟਲੇ ਦੀ ਇਲਾਕੇ ਦੀਆਂ ਸੰਗਤਾਂ ਵੱਲੋਂ ਸ਼੍ਰੀ ਖੰਡਪਾਲ ਸਾਹਿਬ ਜੀ ਅੱਜ ਆਰੰਭ ਹੋਏ ਹਨ ਅਤੇ ਇਹਨਾਂ ਦੇ ਭੋਗ 6 ਸਤੰਬਰ ਦਿਨ ਐਤਵਾਰ ਸਵੇਰੇ 9 ਵਜੇ ਪੈਣਗੇ। ਉਪਰੰਤ ਦੀਵਾਨ ਸੱਜਣਗੇ ਜੀ। ਆਪ ਜੀਆਂ ਨੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਅਤੇ ਡਾਕਟਰ ਅਮਰਜੀਤ ਸਿੰਘ ਜੀ TB84 ਵਾਲੇ ਜੋ ਕਿ ਕੈਲੀਗਿਰੀ ਵਿਖੇ ਪਹੁੰਚ ਰਹੇ ਹਨ ਜੀ, ਉਹਨਾਂ ਦੇ ਪ੍ਰੋਗਰਾਮਾਂ ਦਾ ਸਮਾਂ ਜਿਹੜਾ ਉਹ 2:30 ਵਜੇ ਤੋਂ ਲੈ ਕੇ 5:30 ਵਜੇ ਤੱਕ ਮੂਨ ਲਾਈਟ ਬੈਂਕਟ ਹਾਲ ਵਿੱਚ ਹੋਵੇਗਾ ਜੀ। 7 ਸਤੰਬਰ ਦਿਨ ਸੋਮਵਾਰ ਨੂੰ 2:30 ਵਜੇ ਤੋਂ ਲੈ ਕੇ 5:30 ਵਜੇ ਤੱਕ ਮੂਨ ਲਾਈਟ ਬੈਂਕਟ ਹਾਲ ਵਿੱਚ, ਅਤੇ ਸ਼ਾਮ ਨੂੰ 6:15 ਵਜੇ ਤੋਂ ਲੈ ਕੇ 7 ਵਜੇ ਤੱਕ ਆਪਣੇ ਗੁਰਦੁਆਰਾ ਸਾਹਿਬ ਵਿਖੇ ਸਮਾਂ ਹੋਵੇਗਾ ਜੀ। ਆਪ ਜੀਆਂ ਜ਼ਰੂਰ ਉਹਨਾਂ ਦੇ ਵਿਚਾਰ ਸਰਵਣ ਕਰਨ ਵਾਸਤੇ ਆਪ ਜੀਆਂ ਜ਼ਰੂਰ ਸ਼ਮੂਲੀਅਤ ਕਰਨੀ ਜੀ। ਆਓ ਹੁਣ ਸਾਰੇ ਜਾਣੇ ਸ਼ਬਦ ਕੀਰਤਨ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਤਿਸ ਜਨ ਦੁਖ ਨਿਕਟ ਨਹੀਂ ਆਵੈ। ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ ਭਾਈ ਤਰਲੋਕ ਸਿੰਘ ਜੀ। ਸ੍ਰੀ ਪਾਉਂਟਾ ਸਾਹਿਬ ਵਾਲਿਆਂ ਦਾ ਜੱਥਾ ਹੁਣ ਭਾਈ ਗੁਰਸੇਵਕ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤਿੰਨਾਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਹਨ। ਬਰਨਾਲੇ, ਸੰਗਰੂਰ ਅਤੇ ਮਲੇਰਕੋਟ ਦੀਆਂ ਸੰਗਤਾਂ ਵੱਲੋਂ ਜਿਨ੍ਹਾਂ ਦੇ ਐਤਵਾਰ ਨੂੰ 9:15 ਮੇਨ ਹਾਲ ਵਿੱਚ ਭੋਗ ਪੈਣਗੇ ਅਤੇ ਦੀਵਾਨ ਸੱਜਣਗੇ, ਸਾਰੀਆਂ ਸੰਗਤਾਂ ਨੂੰ ਬੇਨਤੀ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ। ਗੁਰੂ ਕੀ ਬਾਣੀ ਕਾ ਕੀਰਤਨ ਇਤਿਹਾਸ ਸਰਵਣ ਕਰਨਾ, ਆਓ ਬੜੇ ਪਿਆਰ ਨਾਲ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂਸਵਾਰੀ ਸਾਧ ਸੰਗਤ ਜੀ, ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ, ਹਜ਼ੂਰੀ ਕੀਰਤਨੀਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲੇ। ਸਤਿਗੁਰੂ ਰਹਿਮਤ ਕਰਨ ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਸਤਿਗੁਰੂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਸੋ ਹੁਣ ਆਪ ਜੀ ਦੇ ਸਨਮੁੱਖ ਸਟੇਜ ਉੱਪਰ ਸੁਸ਼ੋਭਿਤ ਹੋ ਰਹੇ ਨੇ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ, ਸ੍ਰੀ ਖਡੂਰ ਸਾਹਿਬ ਵਾਲੇ। ਭਾਈ ਸਾਹਿਬ ਹੋਰੀ ਆਪ ਜੀ ਨੂੰ ਇਸੇ ਤਰ੍ਹਾਂ ਗੁਰਬਾਣੀ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜਨਗੇ। ਜ਼ਰੂਰੀ ਬੇਨਤੀਆਂ ਨੇ ਕਿ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੇ ਦਿਨਾਂ ਵਿੱਚ ਜਿੱਥੇ 6 ਅਤੇ 7 ਸਤੰਬਰ ਨੂੰ ਹਰ ਰੋਜ਼ 7 ਤੋਂ 8:30 ਵਜੇ ਤੱਕ ਪੰਥ ਪ੍ਰਸਿੱਧ ਵਿਦਵਾਨ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾਇਆ ਕਰਨਗੇ। ਉੱਥੇ ਨਾਲ ਹੀ 8 ਤੋਂ 12 ਸਤੰਬਰ ਤੱਕ ਜੋ ਸ਼ਬਦ ਚੌਂਕੀ ਹੋਇਆ ਕਰੇਗੀ ਅਤੇ 10 ਸਤੰਬਰ ਨੂੰ ਮੇਨ ਹਾਲ ਵਿੱਚ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 12 ਸਤੰਬਰ ਨੂੰ ਪਾਏ ਜਾਣਗੇ। ਆਪ ਜੀ ਨੇ ਇਹਨਾਂ ਸਾਰੇ ਹੀ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਸ਼ਿਰਕਤ ਕਰਕੇ ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣਨਾ ਜੀ। ਸੋ ਇਹ ਬੇਨਤੀਆਂ ਆਪ ਸੰਗਤ ਨੇ ਪ੍ਰਵਾਨ ਕਰਨੀਆਂ। ਆਓ ਹੁਣ ਕੀਰਤਨ ਸਰਵਣ ਕਰੀਏ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ

ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ, ਸਭ ਧਿਆਵ ਹੈ, ਸਭ ਧਿਆਵ ਹੈ ਤੁਧ ਜੀ, ਹਰ ਸੱਚੇ ਸਿਰਜਣਹਾਰਾ, ਸਭ ਜੀ ਤੁਮਾਰੇ ਜੀ, ਤੂੰ ਜੀਆ ਕਾ ਦਾਤਾਰਾ, ਹਰ ਧਿਆਵ ਹੋ ਸੰਤ ਹੋ ਜੀ, ਸਭ ਦੁੱਖ ਵਿਸਾਰਣ ਹਾਰਾ, ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘਾਟ ਘਾਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਨ, ਇੱਕ ਦਾਤੇ ਇੱਕ ਭੇਖਾਰੀ ਜੀ।

ਤੇਰੇ ਅਨੇਕ ਪੜੈ ਬੋ ਸਿਮਰਤ ਸਾਸਤ ਜੀ, ਕਰ ਕਿਰਿਆ ਖਾਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨਾ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ

ਅਸੇਖਿਆ ਸੰਗਰੋ ਦੁਸ਼ਟ ਜਿੱਤੇ ਉਠਵਾ ਤੋਤ ਪਾਤਾ ਸਕਲ ਮਲੇਸ਼ ਕਰੋ ਰਾਣ ਘਾਤਾ ਜੇ ਆਸ ਧੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ

ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ

ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣਹੋ ਵਡ ਭਾਗੀ ਹੋ, ਸਗਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰ ਜੀਓ।

ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ।

ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Satana.
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਭੀਖਕ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ

नूर अरशों कुरसों चट्टी है, तुद डिठे सच्चे पातशाह।

गुण हृदय समाए पूरे गुर के सहज सुभाए, पूरे गुर की साची बाणी सुख

ਧਨਾਸਰੀ ਮਹੱਲਾ ਪਹਿਲਾ ਆਰਤੀ ਇੱਕ ਓਅੰਕਾਰ।